ਜਿਵੇਂ ਹਜ਼ੂਰ ਕਹਿੰਦੇ ਨੇ ਪੇਯੜੇ ਸੋ ਸੇਵ ਤੂੰ ਸੋ ਰੜੇ ਸੁਖ ਵਸ ਗੁਰ ਮਿਲ ਚੱਜ ਅਚਾਰ ਸਿੱਖ ਤੁਧ ਕਦੇ ਨਾ ਲੱਗੇ ਦੁੱਖ। ਗੁਰੂ ਨੂੰ ਮਿਲ ਕੇ ਚੱਜ ਅਚਾਰ ਚੰਗੇ ਕਰਮ ਕਰ ਤਾਂ ਕਿ ਤੈਨੂੰ ਜਮਾਂ ਦੇ ਰਸਤੇ ਤੇ ਦੁੱਖਾਂ ਦੇ ਰਸਤੇ ਤੇ ਨਾ ਤੁਰਨਾ ਪਵੇ। ਪਤਾ ਹੀ ਕਿਤਨਾ ਕਠਨ ਰਸਤਾ ਹੈ ਜਿੱਥੋਂ ਜਾਣਾ, ਕਿੱਡੀ ਪੀੜੀ ਗਲੀ ਹੈ ਤੈਨੂੰ ਪਤਾ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨਾ ਸ਼੍ਰੀ ਰਾਮ ਨਾਮਾ ਉਚਰ ਮਨਾ ਤੇ ਜੇ ਨਹੀਂ ਉਚਰੇਗਾ ਤਾਂ ਆਗੇ ਜਮ ਦਲ ਬਿਖਮ ਘਣਾ। ਬੜਾ ਔਖਾ ਰਸਤਾ, ਇਸ ਲਈ ਸਿਮਰਨ ਹੀ ਤੈਨੂੰ ਬਚਾ ਸਕੇਗਾ, ਸਿਮਰਨ ਹੀ ਤੇਰਾ ਬੇੜਾ ਪਾਰ ਕਰ ਸਕੇਗਾ। ਤੇਰੇ ਕੋਲ ਸਿਮਰਨ ਹੋਵੇਗਾ, ਇਸ ਸੰਸਾਰ ਵਿੱਚ ਵੀ ਆਦਰ ਪਾਵੇਗਾ, ਦਰਗਾਹ ਵਿੱਚ ਵੀ ਆਦਰ ਪਾਵੇਗਾ, ਫਿਰ ਰੇ ਰੇ

ਮੈਨੂੰ ਬਖਸ਼ਿਸ਼ ਕੀਤੇ ਕਾਹਦੇ ਲਈ ਬਈ ਇਹਨਾਂ ਸਵਾਸਾਂ ਦੇ ਨਾਲ ਤੂੰ ਸ਼ੁਭ ਗੁਣ ਆਚਾਰ ਸਤ ਸੰਗਤ ਦੀਆਂ ਘੜੀਆਂ ਤੂੰ ਪੱਲੇ ਬੰਨੇਗਾ ਪਰ ਤੂੰ ਇਸ ਅਮੋਲਕ ਸਵਾਸਾਂ ਦੇ ਨਾਲ ਕੁਕਰਮ ਕਰਕੇ ਮਾੜੇ ਕਰਮ ਕਰਕੇ ਤੂੰ ਗੁਣਾਂ ਦੇ ਬਜਾਏ ਔਗਣਾਂ ਦੀ ਗੰਠੜੀ ਸਿਰ ਤੇ ਰੱਖ ਲਈ ਹੈ ਤੇ ਜਿਹੜੇ ਔਗਣਾਂ ਦੀ ਗੰਠੜੀ ਰੱਖ ਕੇ ਜਾਂਦੇ ਹਨ ਉਹਨਾਂ ਲਈ 84 ਦਾ ਗੇੜ ਤਿਆਰ ਹੁੰਦਾ ਉਹ 84 ਦੇ ਗੇੜਿਆਂ ਵਿੱਚ ਦੁੱਖ ਭੋਗਦੇ ਹਨ

ਆਗੇ ਕਿੱਡੀਆਂ ਲੰਬੀਆਂ ਉਮਰਾਂ ਲੱਖ ਨਾਗਾਂ ਕਰੋੜ ਕਾਗਾਂ 84 ਲੱਖ ਦੀ ਗਿਣਤੀ ਕਰੀਏ ਤਾਂ ਕਿਤਨਾ ਸਮਾਂ ਚਾਹੀਦਾ ਹੈ।

ਦੀ ਉਮਰ ਸੰਪੂਰਨ ਹੁੰਦੀ ਹੈ, ਇੱਕ ਜੂਨੀ ਹੈ, ਤੇ 84 ਲੱਖ ਦੇ ਬਾਅਦ ਜਿਹਦੀ ਵਾਰੀ ਆਈ ਹੋਵੇ ਕਿਤਨਾ ਅਮੋਲਕ ਹੋਵੇਗਾ, ਕਿਤਨਾ ਅਮੋਲਕ ਹੈ ਸਾਡਾ ਜੀਵਨ। ਹਜ਼ੂਰ ਕਹਿੰਦੇ ਹਨ ਭਾਈ ਜਪ ਜਪ ਕੇ ਇਸ ਨੂੰ ਸਫਲ ਕਰ ਲੈ, ਐਸਾ ਨਾ ਹੋਵੇ ਤੂੰ ਗੁਣਾ ਦਾ ਵਿਹਾਜਨ ਆਇਆ, ਨਾਮ ਦਾ ਵਿਹਾਜਨ ਆਇਆ, ਨਾਮ ਵਿਹਾਜਨ ਲਈ ਤੂੰ ਸੰਸਾਰ ਤੇ ਆਇਆ ਤੇ ਔਗਣਾ ਦੀ ਪੰਡ ਬਣ ਕੇ ਜਾਵੇ ਇਥੋਂ, ਤੇ ਫਿਰ ਭਾਈ ਦੁੱਖ ਹੀ ਦੁੱਖ ਹਨ। ਇਸ ਲਈ ਸੱਜਣ ਮੇਰੇ ਰੰਗਲੇ

ਉਹਨਾਂ ਦਾ ਮਨ ਡੋਲਿਆ। ਚੜ੍ਹਦੀਆਂ ਕਲਾਂ ਦੇ ਦਾਤੇ ਚੜ੍ਹਦੀਆਂ ਕਲਾਂ ਵਿਚ ਰਹੇ। ਫੌਜ ਜਿਹੜੀ ਬਾਹਰ ਬੈਠੀ ਏ ਕਿਲੇ ਨੂੰ ਘੇਰਾ ਪਾ ਕੇ, ਉਹ ਵੀ ਥੱਕ ਚੁੱਕੀ ਏ। ਉਹ ਜਾਣਾ ਚਾਹੁੰਦੇ ਨੇ ਪਰ ਬਾਦਸ਼ਾਹ ਦਾ ਹੁਕਮ ਮਜਬੂਰ ਨੇ। ਅਖੀਰ ਔਰੰਗਜ਼ੇਬ ਨੇ ਕੁਰਾਨ ਸ਼ਰੀਫ ਤੇ ਇਹ ਕਸਮ ਲਿਖ ਕੇ ਭੇਜੀ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਇੱਕ ਵਾਰੀ ਤੁਸੀਂ ਕਿਲਾ ਖਾਲੀ ਕਰ ਦਿਓ, ਕਿਧਰੇ ਹੋਰ ਚਲੇ ਜਾਓ। ਮੈਂ ਕਸਮ ਖਾਣਾ ਕੁਰਾਨ ਸ਼ਰੀਫ ਦੀ ਕਿ ਤੁਹਾਨੂੰ ਕੁਝ ਨਹੀਂ ਕਿਹਾ ਜਾਏਗਾ। ਪਹਾੜੀ ਰਾਜਿਆਂ ਨੇ ਆਟੇ ਦੀ ਗਊ ਬਣਾ ਕੇ ਕਸਮ ਖਾਧੀ। ਸਿੱਖਾਂ ਨੇ ਕਿਹਾ

ਛੋਟੇ ਸਾਹਿਬਜ਼ਾਦੇ ਇੱਕ ਪਾਸੇ, ਮਾਤਾ ਸੁੰਦਰੀ ਜੀ ਇੱਕ ਪਾਸੇ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਡੇ ਸਾਹਿਬਜ਼ਾਦਿਆਂ ਦੇ ਨਾਲ ਇੱਕ ਪਾਸੇ, ਸਾਰਾ ਪਰਿਵਾਰ ਬੇਰੂ ਖੇਰੂ ਹੋ ਗਿਆ। ਕੋਈ ਕਿਸੇ ਪਾਸੇ, ਕੋਈ ਕਿਸੇ ਪਾਸੇ ਚਲਾ ਗਿਆ। ਹੌਲੀ ਹੌਲੀ ਭਾਈ ਮਾਨ ਸਿੰਘ ਤੇ ਇਹਨਾਂ ਦੇ ਸਾਥੀ ਗੁਰੂ ਸਾਹਿਬ ਦਾ ਪਤਾ ਲਗਾ ਰਹੇ ਨੇ। ਇਹ ਖਬਰ ਘਰ ਘਰ ਫੈਲ ਗਈ ਕਿ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜੀ ਸ਼ਹੀਦ ਹੋ ਗਏ, ਛੋਟੇ ਸਾਹਿਬਜ਼ਾਦੇ ਸਰਹੰਦ ਦੀਆਂ ਨੀਹਾਂ ਵਿੱਚ ਚਿਣੇ ਗਏ ਨੇ, ਤੇ ਗੁਰੂ ਸਾਹਿਬਾਂ ਦਾ ਹਾਲੇ ਕੋਈ ਪਤਾ ਨਹੀਂ ਕਿ ਗੁਰੂ ਸਾਹਿਬ

ਜਿਹੜਾ ਇਸ ਇਲਾਕੇ ਦੀ ਸਾਨੂੰ ਜਾਣਕਾਰੀ ਦੇਵੇ। ਲਿਖਿਆ ਕਿ ਕਪੂਰੇ ਨੇ ਅੰਮ੍ਰਿਤ ਵੀ ਛਕਿਆ ਪਰ ਗੁਰੂ ਸਾਹਿਬ ਜੀ ਹੁਣ ਇੱਥੇ ਰਹੇ ਨਹੀਂ। ਕਪੂਰੇ ਨੇ ਆਪਣੇ ਆਦਮੀਆਂ ਨੂੰ ਕਿਹਾ ਗੁਰੂ ਸਾਹਿਬਾਂ ਨੂੰ ਇਸ ਇਲਾਕੇ ਦੀ ਜਾਣਕਾਰੀ ਦਿਓ, ਅਗਰ ਵਜ਼ੀਰ ਖਾਨ ਦੇ ਨਾਲ ਕਿਧਰੇ ਲੜਾਈ ਹੋ ਪਵੇ ਤਾਂ ਤੁਸਾਂ ਵਿੱਚ ਹਿੱਸਾ ਨਹੀਂ ਲੈਣਾ, ਹੋ ਸਕੇ ਤੇ ਗੁਰੂ ਸਾਹਿਬਾਂ ਨੂੰ ਵੀ ਲੜਾਈ ਤੋਂ ਰੋਕਣਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੁਰਦੇ ਤੁਰਦੇ ਖਿਦਰਾਣੇ ਦੀ ਢਾਬ ਪਹੁੰਚੇ, ਜਿਹਨੂੰ ਹੁਣ ਸੰਗਤਾਂ ਮੁਕਤਸਰ ਕਰਕੇ ਯਾਦ ਕਰਦੀਆਂ ਨੇ। ਮੁਕਤਸਰ ਸਾਹਿਬ ਜਿੱਥੇ ਹੁਣ 40 ਮੁਕਤੀਆਂ ਦੀ ਯਾਦ ਵਿੱਚ ਪਵਿੱਤਰ ਗੁਰਦੁਆਰਾ ਸਾਹਿਬ ਬਣਿਆ ਹੋਇਆ। ਢਾਬ ਕਹਿੰਦੇ ਨੇ ਜਿੱਥੇ ਪਾਣੀ ਹੋਵੇ। ਇਸ ਜਗ੍ਹਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਹੁੰਚੇ। ਭਾਈ ਮਾਨ ਸਿੰਘ, ਮਾਈ ਭਾਗੋ ਅਤੇ ਉਹ ਜਿਨ੍ਹਾਂ ਲਿਖ ਕੇ ਦਿੱਤਾ ਸੀ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨਹੀਂ, ਕੁਝ ਹੋਰ ਪਤਵੰਤੇ ਗੁਰੂ ਸਾਹਿਬਾਂ ਨੂੰ ਲੱਭਦੇ ਲੱਭਦੇ ਇਸ ਜਗ੍ਹਾ ਆ ਪਹੁੰਚੇ ਨੇ। ਦਰਸ਼ਨ ਕੀਤੇ, ਨਮਸਕਾਰ ਕੀਤੇ, ਸਾਰਿਆਂ ਨੇ ਆਪਣੀਆਂ ਆਪਣੀਆਂ ਸਲਾਹਾਂ ਪੇਸ਼ ਕੀਤੀਆਂ। ਕੁਛ ਕੁ ਨੇ ਕਿਹਾ ਮਹਾਰਾਜ ਇਹ ਭੁੱਲ ਗਏ ਨੇ, ਇਹਨਾਂ ਨੂੰ ਖਿਮਾ ਕਰ ਦਿਓ ਜੋ ਇਹਨਾਂ ਬਦਾਵਾ ਲਿਖ ਕੇ ਦਿੱਤਾ। ਗੁਰੂ ਸਾਹਿਬਾਂ ਦੇ ਚਿਹਰੇ ਤੇ ਇੱਕ ਰੰਗ ਆਇਆ ਇੱਕ ਗਿਆ, ਅੱਖਾਂ ਵਿੱਚ ਲਾਲੀ ਚਿਹਰੇ ਤੇ ਜਲਾਲ। ਸਾਹਿਬਾਂ ਕਿਹਾ ਮੇਰੀ ਕਿਸੇ ਨਾਲ ਲੜਾਈ ਨਹੀਂ, ਮੈਂ ਲੜਦਾ ਜ਼ੁਲਮ ਦੇ ਨਾਲ, ਮਜ਼ਲੂਮਾਂ ਦੀ ਰੱਖਿਆ ਕਰਨ ਵਾਸਤੇ ਮੈਂ ਕਿਰਪਾਨ ਫੜੀ। ਮੇਰੇ ਬਾਪੂ ਨੇ, ਅਕਾਲ ਪੁਰਖ ਨੇ ਜੰਗ ਮੰਡੇ ਜ਼ੁਲਮ ਦੇ ਖਿਲਾਫ, ਜਿਨ੍ਹੇ ਸੇਵਾ ਕਰਨੀ ਉਹ ਮੈਦਾਨ ਵਿੱਚ ਨਿਤਰੇ, ਜਿਨ੍ਹਾਂ ਨੂੰ ਜਾਨਾਂ ਪਿਆਰੀਆਂ ਨੇ ਉਹ ਆਪਣੇ ਘਰਾਂ ਨੂੰ ਜਾਣ। ਇੰਨੀ ਗੱਲ ਕਹਿ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ।

ਉੱਚੀ ਟਿੱਬੀ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੈਠੇ ਅਰਦਾਸ ਪਹੁੰਚੀ ਕਹਿਣ ਲੱਗੇ ਦਾਨ ਸਿਆ ਘੋੜਾ ਲਿਆ ਮੇਰਾ ਜਥੇਦਾਰ ਪੁੱਤਰ ਯਾਦ ਪਿਆ ਕਰਦੇ ਸਾਹਿਬ ਜੀ ਘੋੜੇ ਤੇ ਸਵਾਰ ਹੋਏ ਸਿੰਘਾਂ ਦੇ ਨਾਲ ਉਸ ਲੜਾਈ ਦੇ ਮੈਦਾਨ ਪਹੁੰਚੇ ਘੋੜੇ ਤੋਂ ਉਤਰੇ ਨੀ ਜੇਬ ਵਿੱਚ ਰੁਮਾਲ ਕੱਢਿਆ ਜਿਹੜਾ ਵੀ ਸਿੰਘ ਸ਼ਹੀਦ ਹੋਇਆ ਦੇਖਿਆ ਉਹਦੇ ਕੋਲ ਜਾ ਕੇ ਬਹਿ ਜਾਂਦੇ ਨੇ ਰੁਮਾਲ ਦੇ ਨਾਲ ਉਹਦਾ ਮੂੰਹ ਪੂੰਝਦੇ ਨੇ ਮੱਥਾ ਚੁੰਮਦੇ ਨੇ ਨਾਲੇ ਵਰ ਦਿੰਦੇ ਨੇ ਇਹ ਮੇਰਾ 5000 ਪੁੱਤਰ ਇਹ ਮੇਰਾ 10000 ਪੁੱਤਰ ਇਹ ਮੇਰਾ 20000 ਪੁੱਤਰ ਹੈ ਇਹ ਮੇਰਾ 30000 ਪੁੱਤਰ ਹੈ ਇਸ ਤਰ੍ਹਾਂ ਵਰ ਦਿੰਦੇ ਉੱਥੇ ਪਹੁੰਚੇ ਜਿੱਥੇ ਭਾਈ ਮਾਨ ਸਿੰਘ ਮੋਦੜੇ ਮੂੰਹ ਪੇ ਕਮਰ ਕੱਸੇ ਤੂੰ ਪਹਿਚਾਣੇ ਕਿ ਇਹ ਤਾਂ ਮੇਰਾ ਜਥੇਦਾਰ ਪੁੱਤਰ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉੱਥੇ ਬੀਰ ਆਸਨ ਹੋ ਕੇ ਬੈਠ ਗਏ ਭਾਈ ਮਾਨ ਸਿੰਘ ਨੂੰ ਸਿੱਧਾ ਕੀਤਾ ਭਾਈ ਮਾਨ ਸਿੰਘ ਦਾ ਸਿਰ ਆਪਣੀ ਗੋਦ ਵਿੱਚ ਰੱਖਿਆ ਚਿਹਰਾ ਦੇਖਿਆ ਦਾੜਾ ਦੇਖਿਆ ਹੁਣ ਮਿੱਟੀ ਨਾਲ ਭਰੇ ਰੁਮਾਲ ਦੇ ਨਾਲ ਮੂੰਹ ਪੂੰਝਿਆ ਚਿਹਰਾ ਸਾਫ ਕੀਤਾ ਪਿਤਾ ਸ਼ਹੀਦ ਕਰਾਇਆ ਗਮ ਨਹੀਂ ਕੀਤਾ ਅੱਖਾਂ ਸਾਹਮਣੇ ਪੁੱਤਰ ਸ਼ਹੀਦ ਹੋ ਗਏ ਗਮ ਨਹੀਂ ਕੀਤਾ ਪਰਿਵਾਰ ਵਿਛੜ ਗਿਆ

ਜੰਨਾ ਵਿੱਚ ਜਗ੍ਹਾ ਮਿਲੇ ਇਸ ਤੋਂ ਵੱਡਾ ਸੁੱਖ ਹੋਰ ਕਿਹੜਾ ਹੋ ਸਕਦਾ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ ਆਪਣੇ ਚਰਨਾਂ ਵਿੱਚ ਜਗ੍ਹਾ ਦੇ ਹੋਰ ਕੁਝ ਨਹੀਂ ਚਾਹੀਦਾ ਜਦੋਂ ਇਹ ਗੱਲ ਕਹੀ ਸਾਹਿਬਾਂ ਨੇ ਭਾਈ ਮਾਨ ਸਿੰਘ ਨੂੰ ਆਪਣੇ ਗੱਲ ਦੇ ਨਾਲ ਲਾਇਆ ਭਾਈ ਮਾਨ ਸਿੰਘ ਨੇ ਹੁਣ ਆਖਰੀ ਵਾਰੀ ਧੰਨ ਸਤਿਗੁਰ ਕਿਹਾ ਮੂੰਹ ਬੰਦ ਹੋ ਗਿਆ ਅੱਖਾਂ ਬੰਦ ਹੋ ਗਈਆਂ ਹੱਥਾਂ ਦਾ ਜੁੱਟ ਖੁੱਲ ਗਿਆ ਭਾਈ ਮਾਨ ਸਿੰਘ ਪੂਰਾ ਹੋ ਗਿਆ ਉਹ ਨੈਣ ਮੀਟੇ ਗਏ ਸੀ ਜੁੱਟ ਹੱਥ ਦਾ ਖੁੱਲ ਪਿਆ ਸੀ ਉਹ ਸਿੱਖ ਪੂਰਾ ਹੋ ਗਿਆ ਗੁਰੂ ਗੋਦ ਪਿਆਰਾ ਵਸਿਆ ਦਰਬਾਰ ਉਜਲ ਮੁਖੜਾ ਲੈ ਜਾਏ ਸਰੂਪੇ ਵਸਿਆ ਤੇ ਗੁਰੂ ਸਾਹਿਬਾਂ ਨੇ ਭਾਈ ਮਾਨ ਸਿੰਘ ਨੂੰ ਵਰ ਦਿੱਤਾ ਜਾਓ ਮਹਾਂ ਸਿੰਘ ਜੈ ਮਮ ਲੋਕ ਜਾ ਮਾਂ ਸਿਆ ਮੇਰੇ ਦੇਸ਼ ਜਾ ਸਦਾ ਬਸੋ ਕਬ ਨੈ ਤੈ ਸੋ

0: ਪੂਰਾ ਹੋ ਗਿਆ।
1: ਆਪਾਂ ਕਈ ਵਾਰੀ ਕਹਿ ਦਿੰਦੇ ਹਾਂ ਕੋਈ ਮਰੇ ਕਿ ਫਲਾਣਾ ਪੂਰਾ ਹੋ ਗਿਆ, ਨਹੀਂ, ਜਿਹਨੇ ਅੰਮ੍ਰਿਤ ਨਹੀਂ ਛਕਿਆ, ਗੁਰਸਿੱਖ ਪਰਿਵਾਰ ਵਿੱਚ ਜਨਮ ਲਿਆ, ਸਿੱਖੀ ਵਿੱਚ ਪੂਰਾ ਨਹੀਂ, ਨਾ ਬਾਣੀ ਨਾਲ ਜੁੜਿਆ, ਨਾ ਗੁਰੂ ਨਾਲ ਜੁੜਿਆ, ਨਾ ਅੰਮ੍ਰਿਤ ਨਾਲ ਜੁੜਿਆ, ਉਹ ਕਿਵੇਂ ਪੂਰਾ ਹੋ ਸਕਦਾ? ਪੂਰਾ ਤੇ ਹੋਇਆ ਹੈ ਭਾਈ ਮਾਂ ਸਿੰਘ, ਜਿਹਦਾ ਕੋਈ ਜੀਵਨ ਨਹੀਂ ਚੰਗਾ, ਜਿਹਨੇ ਦੁਨੀਆਂ ਦਾ ਭਲਾ ਨਹੀਂ ਕੀਤਾ, ਜਿਹਨੇ ਠੱਗੀਆਂ ਕੀਤੀਆਂ, ਦੁਨੀਆਂ ਨੂੰ ਧੋਖੇ ਦਿੱਤੇ, ਆਪਣੇ ਭਲੇ ਵਾਸਤੇ ਲੋਕਾਂ ਨੂੰ ਦੁੱਖ ਦਿੰਦਾ, ਉਹ ਜਦੋਂ ਮਰਦਾ ਹੈ ਉਹ ਕਦੀ ਪੂਰਾ ਨਹੀਂ ਹੁੰਦਾ। ਪੂਰਾ ਉਹ ਹੈ ਜਿਹੜਾ ਸੱਚਾ ਜੀਵਨ ਜਿਉਂਦਾ, ਜਿਹਨੂੰ ਰੱਬ ਮਿਲੇ ਉਹ ਪੂਰਾ ਹੈ, ਪਰਮੇਸ਼ਵਰ ਪੂਰਾ ਹੈ ਤੇ ਉਹਦੇ ਪਿਆਰੇ ਪੂਰੇ ਨੇ। ਉਹ ਪੂਰਾ ਕਦੀ ਨਹੀਂ ਹੋਇਆ ਜਿਹਦਾ ਜੀਵਨ ਉੱਚਾ ਨਹੀਂ। ਕਿੰਨੀ ਕਿਰਪਾ ਹੋਈ ਭਾਈ ਮਾਨ ਸਿੰਘ, ਇੱਕ ਉਹਦਾ ਮਰਨਾ ਜਿਹੜਾ ਗੁਰੂ ਤੋਂ ਬੇਮੁਖ ਹੋ ਕੇ ਮਰਦਾ ਹੈ, ਇੱਥੇ ਵੀ ਫਿਟਕਾਰਾਂ, ਦਰਗਾਹ ਵਿੱਚ ਵੀ ਫਿਟਕਾਰਾਂ, ਇੱਕ ਮਰਨਾ

ਜਿਨ੍ਹਾਂ ਇਸ ਦੁਨੀਆਂ ਵਿੱਚ ਆ ਕੇ ਇੱਕ ਨਵਾਂ ਕੰਮ ਕੀਤਾ, ਜਿਨ੍ਹਾਂ ਨੂੰ ਦੁਨੀਆਂ ਨੇ ਨੀਚ ਕਿਹਾ, ਛੋਟੇ ਸਮਝਿਆ, ਉਹਨਾਂ ਨੂੰ ਅੰਮ੍ਰਿਤ ਛਕਾ ਕੇ

0: ਰਹਿਤ ਬੈਤ ਵਿਚ ਰਵੇ, ਗੁਰੂ ਦੇ ਉਪਦੇਸ਼ ਚ ਚੱਲੇ ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਉਹ ਫਿਰ ਚੂੜਾ ਨਹੀਂ, ਉਹ ਖਾਲਸਾ ਹੈ ਤੇ ਖਾਲਸਾ ਮੇਰਾ ਰੂਪ ਹੈ। ਇਹ ਹੈ ਗੁਰੂ ਸਾਹਿਬਾਂ ਦਾ ਮਿਸ਼ਨ, ਸਰਬੱਤ ਨਾਲ ਭਲਾ ਕਰਨਾ, ਅਣਖ ਨਾਲ ਜਿਉਣਾ, ਧਰਮ ਦੀ ਰੱਖਿਆ ਕਰਨੀ, ਜ਼ੁਲਮ ਅੱਗੇ ਸਿਰ ਨਹੀਂ ਝੁਕਾਣਾ, ਸਰਬੱਤ ਦਾ ਭਲਾ ਮੰਗਣਾ।
1: You are listening to SeekNet Radio, broadcasting live Gurbani Kirtan 24 hours a day from around the world.

ਆਈ ਕਾਰ ਕੁਮਾਵਾਂ ਜੇ ਤੁਧ ਪਾਵਾਂ ਜਾਂ ਤੂੰ ਦੇ ਦਿਆਲਾ ਜੀਓ ਪ੍ਰਭ ਤੂੰ ਤੇ ਲੈਣਾ ਤੂੰ ਮੇਰਾ ਕਹਿਣਾ ਪ੍ਰਭ ਤੂੰ ਤੇ ਲੈਣਾ ਤੂੰ ਮੇਰਾ

ਮੇਰਾ ਤੇ ਤੱਤੀ ਲੋਧ ਵੀ ਬੈਕੁੰਠ ਸੀ। ਲੋਕ ਤੇ ਸ਼ਾਇਦ ਮਰਨ ਤੋਂ ਬਾਅਦ ਬੈਕੁੰਠ ਲੱਭਦੇ ਹੋਣਗੇ। ਮੇਰਾ ਬੈਕੁੰਠ ਤੇ ਉਬਲਦੀ ਦੇਗ ਵਿੱਚ ਵੀ ਬੈਠਾ ਹੋਇਆ ਸੀ। ਮੈਂ ਬੈਕੁੰਠ ਵਿੱਚ ਬੈਠਾ ਹੋਇਆ ਸਾਂ। ਬੈਕੁੰਠ ਸਤਸੰਗਤ ਪ੍ਰਾਪਤ ਹੈ। ਪੁੱਛਿਆ ਕਬੀਰ ਜੀ ਨੂੰ, ਕਹੇ ਕਬੀਰ ਇਹ ਕਹੀਏ ਕਾਹੇ, ਸਾਧ ਸੰਗਤ ਬੈਕੁੰਠ ਹੀ ਆਏ, ਬੈਕੁੰਠ ਵਿੱਚ ਆ ਗਏ। ਸਰਬ ਬੈਕੁੰਠ ਮੁਕਤ ਮੋਖ ਪਾਏ, ਏਕ ਨਿਮਖ ਹਰ ਕੇ ਗੁਣ ਗਾਏ। ਬਹੁਤ ਸਾਰੀਆਂ ਮੁਕਤੀਆਂ, ਬਹੁਤ ਸਾਰੇ ਬੈਕੁੰਠ ਉਸਨੂੰ ਪ੍ਰਾਪਤ ਹੋਣਗੇ ਜਿਹੜੇ ਸਾਧ ਸੰਗਤ ਵਿੱਚ ਆ ਕੇ ਜੇ ਇੱਕ ਨਿਮਖ ਵੀ ਗੁਣ ਗਾ ਲੈਣਗੇ ਤੇ ਇਹ ਸਾਰੇ ਬੈਕੁੰਠ ਉਹਨਾਂ ਦੇ ਨੇ। ਇਹਦੀ ਕੀਮਤ ਬੜੀ ਲਿਖੀ ਗਈ ਹੈ। ਇੱਕ ਵਾਰ ਸਾਰੇ ਫੇਰ ਉੱਚੀ ਆਵਾਜ਼ ਨਾਲ ਪੜਿਓ, ਗੂੰਜ ਪਾ ਕੇ।

ਕਈ ਵਾਰੀ ਮਨੁੱਖ ਮੇਰੇ ਗੁਰਸਿੱਖ ਵੀਰ ਭਰਾ ਇਹ ਕੁਐਸਚਨ ਕਰ ਬੈਠਦੇ ਨੇ, ਸਵਾਲ ਕਰ ਬੈਠਦੇ ਨੇ ਕਿ ਗੁਰੂ ਬੋਲਦਾ ਨਹੀਂ। ਆਪਾਂ ਇਹ ਵੇਖਣਾ ਇਹ ਆਵਾਜ਼ ਕਿੱਥੋਂ ਆ ਰਹੀ ਹੈ, ਕਿਸ ਦੀ ਆਵਾਜ਼ ਹੈ? ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਆਵਾਜ਼ ਦੇ ਰਹੇ ਨੇ, ਅੰਨ ਕਾਹੇ ਰਾਤੜਿਆ ਵਾਟ ਦੁਹੇਲੀ ਰਾਮ। ਐ ਮਨੁੱਖ ਭੈੜੇ ਰਸਤਿਆਂ ਤੇ ਕਿਉਂ ਰੱਤਿਆ ਹੋਇਆ, ਕਿਉਂ ਉਹਨਾਂ ਤੇ ਚੱਲਿਆ? ਗਲਤ ਰਸਤਿਆਂ ਤੇ ਚੱਲਣ ਦਾ ਨਤੀਜਾ ਵੀ ਗਲਤ ਹੋਣਾ। ਪਾਪ ਕਮਾਉਂਦੇ ਆ ਤੇਰਾ ਕੋਈ ਨਾ

ਬਿਸਮਾਰਤ ਧਰਤੀ, ਬਿਸਮਾਰਤ ਖਾਣੀ, ਬਿਸਮਾਰਤ ਸਾਧ ਲਗੇ ਪ੍ਰਾਣੀ, ਬਿਸਮਾਰਤ ਸੰਯੋਗ, ਬਿਸਮਾਰਤ ਵਿਯੋਗ, ਬਿਸਮਾਰਤ ਭੁੱਖ, ਬਿਸਮਾਰਤ ਭੋਗ, ਬਿਸਮਾਰਤ ਸਿਤ, ਬਿਸਮਾਰਤ ਸੁਲਹਾ, ਬਿਸਮਾਰਤ ਉਜੜ, ਬਿਸਮਾਰਤ ਰਹਾ, ਬਿਸਮਾਰਤ ਨੇੜੇ, ਬਿਸਮਾਰਤ ਬਿਸਮਾਰਤ

0: ਹੋਮਚ ਨਰਕ ਸੁਰਗ ਅਵਤਾਰ ਹੋਮਚ ਹਸਾ ਹੋਮਚ ਰੋਵੈ ਹੋਮਚ ਭਰੀਐ ਹੋਮਚ ਧੋਵੈ
1: ਹੋਮਚ ਜਤ ਜਿਨ ਸਿਖੋਵੈ ਹੋਮਚ ਮੂਰਖ ਹੋਮ ਸਿਆਣਾ ਮੋਖ ਮੁਕਤੀ ਸਾਰ ਨਾ ਜਾਣਾ ਹੋਮਚ ਮਾਇਆ ਹੋਮਚ ਛਾਇਆ ਹੋਮੇ ਕਰ ਕਰ ਜੰਤ ਪਾਇਆ ਹੋਮੇ ਬੂਝੇ ਤਾਂਦਰ ਸੂਝੇ ਗਿਆਨ ਵਿਹੂਣਾ ਕਥਕ ਲੂਝੇ ਨਾਨਕ ਹੁਕਮੀ ਲਿਖੀਏ ਲੈ।

ਸਲੋਕ ਮਹਲਾ ਪਹਿਲਾ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਬੈਸਨਹਾਰ ਕੂੜ ਸੋਇਨਾ

ਜਿਹੜੀ ਚੀਜ਼ ਗੁਰੂ ਦੇ ਚਰਨਾਂ ਵਿੱਚੋਂ ਲੈਣ ਆਏ ਹਾਂ, ਪਿਆਰ ਨਾਲ ਸਾਰੇ ਹੱਥ ਜੋੜੋ, ਬੜੇ ਸਤਿਕਾਰ ਸਹਿਤ ਬੇਨਤੀ ਕਰੋ ਗੁਰੂ ਦੇ ਚਰਨਾਂ ਵਿੱਚ, ਜਿਸ ਗੁਰੂ ਦੇ ਚਰਨਾਂ 'ਚ ਬਿਨੈ ਕਰੇ ਹਾਂ ਕੁਝ ਮਿਲ ਜਾਂਦਾ। ਆਓ ਪਿਆਰ ਨਾਲ ਸਾਰੇ ਬੇਨਤੀ ਕਰੀਏ, ਸਮਾਪਤੀ ਹੈ। ਗਰੀਬ ਨਵਾਜ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਧੰਨ ਗੁਰੂ ਤੇਗ ਬਹਾਦਰ ਸਾਹਿਬ, ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ, ਹਿੰਦੀ ਚਾਦਰ ਆਪ ਜਦਰੋਂ ਕਰੋ ਸਾਹਿਬ ਗੁਰੂ ਪੈਰੇ ਗੁਰੂ ਕਿਰਾਲ, ਜਿਹਨਾਂ ਜਿਹਨਾਂ ਗੁਰਮੁਖਾਂ ਭੈਣਾਂ ਬੱਚਿਆਂ ਬੱਚਿਆਂ ਨੇ ਨਾਮ ਆਪ ਜਾਣਦੇ ਹੋ, ਕਟ ਕਟ ਕੇ ਅੰਤਰ ਕਰੀਆਂ ਸੁਰਗ ਜੀਓ, ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਆਪ ਦੇ ਰੱਬੀ ਦਰਬਾਰ ਦਰਗਾਹ ਵਿੱਚ ਹਾਜ਼ਰ ਹੋ ਕੇ ਕੀਰਤਨ ਦਾ ਸਤਿਕਾਰ ਕਰਦੇ ਮਾਇਆ ਦਾ ਸਰਾਈ ਖਜ਼ਾਨੇ ਪ੍ਰਭੂ ਕਰਨੇ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ, ਹਾਜ਼ਰੀ ਦੱਤੇ ਪ੍ਰਵਾਨ ਕਰਨੀ, ਸਰਬਤ ਸਾਧ ਸੰਗਤ ਦੇ ਸਿਰ ਤੇ ਮਿਹਰ ਭਰੇ ਹੱਥ ਰੱਖ ਕੇ ਨਾਮਦਾਨ ਦੀ ਦਾਤ ਬਖਸ਼ਿਸ਼ ਕਰਨੀ, ਪਿਆਰ ਨਾਲ ਰਸਨਾ ਪਵਿੱਤਰ ਕਰੋ, ਮਿਲ ਕੇ ਆਪੋ।

ਕਹੋ ਨਾਨਕ ਸੌ ਨਾ ਫਲੀਆਂ ਫੁਲੀਆਂ ਬੱਪੜੇ ਗੀਤਾਂ ਨੂੰ ਵਿੱਚ ਸੁਆਹ ਪੌੜੀ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾ ਦੂਏ ਬਦਲ ਸਾਜੀਏ ਕਰਾ ਸਰਨ ਡਿੱਠੋ ਚਾਓ ਦਾਤਾ ਕਰਤਾ ਆਪ ਤੂੰ।

ਸਲੋਕ ਮਹਿਲਾ ਪਹਿਲਾ। ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋਸਤੇ ਆਕਾਰ, ਸੱਚੇ ਤੇਰੇ ਕਰਨੇ ਸਰ ਵਿਚਾਰ, ਸੱਚਾ ਤੇਰਾ ਅਮਰਸਚਾ ਦੀਵਾਨ, ਸੱਚਾ ਤੇਰਾ ਉਤਸਚਾ ਪ੍ਰਮਾਣ, ਸੱਚਾ ਤੇਰਾ ਕਰਮ, ਸੱਚਾ ਨਿਸ਼ਾਨ, ਸੱਚੇ ਤੁਧ ਆਖੇ ਲੱਖ ਕਰੋੜ, ਸੱਚਾ ਏ ਸਬਦਾਨ, ਸੱਚਾ ਏ ਸਭ ਜ਼ੋਰ, ਸੱਚੀ ਤੇਰੀ ਸਿਫਤ, ਸੱਚੀ ਸਾਲਾ, ਸੱਚੀ ਤੇਰੀ ਕੁਦਰਤ, ਸੱਚੇ ਪਾਤਸ਼ਾਹ, ਨਾਨਕ ਸੱਚ ਧਿਆਨ ਸੱਚ।

ਇਹ ਜਗ ਸੱਚੇ ਕੀ ਆ ਕੋਠੜੀ ਸੱਚੇ ਕਾ ਵਿੱਚ ਵਾਸ ਇਕਣਾ ਹੁਕਮ ਸਮਾਏ ਲੈ ਇਕਣਾ ਹੁਕਮ ਕਰੇ ਵਿਨਾਸ ਇਕਣਾ ਪਹਾਣੇ ਕੱਢ ਲੈ ਇਕਣਾ ਮਾਇਆ ਵਿੱਚ ਨਿਵਾਸ ਏਵ ਬੇ ਆਖਣਾ ਜਾਪੀ ਜੇ ਕਿਸੇ ਆਣੇ ਰਾਸ ਨਾਨਕ ਗੁਰਮੁਖ ਜਾਣੀ ਹੈ ਜੰਗ ਕੋ ਆਪ ਕਰੇ ਪਰ ਦਾਸ ਕੋੜੀ ਨਾਨਕ ਜੀ ਪਾਇ ਗਏ ਲਿਖਣਾ ਮੈਂ ਧਰਮ ਬਹਾ ਲਿਆ ਉੱਥੇ ਸੱਚੇ ਹੀ ਸੱਚ ਨਿਕੜੇ ਚੁਣਵਾ ਕੜੇ ਜੇ ਜਮਾਲਿਆ ਥਾਉ ਨਾ ਪਾਇਨ ਪੂਰਿਆ ਮੁਹ ਕਾਲੇ ਦੋਜ਼ਖ ਚਾਲਿਆ ਤੇਰੇ ਨਾਲ ਰੱਖੇ ਸਿੱਧ ਗਏ ਹਾਰ

ਵਾਰੋਲੇ ਬਹੁਤ ਅਨੰਤ ਲਾਟੂ ਮਧਾਣੀਆਂ ਗਾ ਪੰਖੀ ਪਾਉਂਦੀਆਂ ਲੈ ਨਸਾ ਸੂਏ ਚਾੜ ਪਵਾਈਆਂ ਹੈ ਜੰਤ ਨਾਨਕ ਪਾਉਂਦਿਆਂ ਗਣਤਨੰਤ ਬੰਧਨ ਬੰਧ ਪੁਹਾਏ ਸੋ ਪਿਆ ਕਿਰਤ ਨਚੇ ਸਭ ਕੋਏ ਨੱਚ ਨੱਚ ਹੱਸੇ।

ਹਉਮੈ ਹਜਾਤ ਹਉਮੈ ਕਰਮ ਕਮਾਹੇ ਹਉਮੈ ਈ ਬੰਦਨਾ ਸਿਰ ਤੇ ਜੋਨੀ ਪਾਹੇ ਹਉਮੈ ਕਿਥੋਂ ਉਪਜੈ ਕਿਸ ਸੰਜਮ ਇਹ ਜਾਏ ਹਉਮੈ ਇਹੋ ਹੁਕਮੈ ਪਇਆ ਕਿਸ ਫਿਰਾਹੇ ਹਉਮੈ ਤੀਰ ਰੋਗ ਹੈ ਦਾਰੂ ਕੀ ਇਸ ਮਾਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ ਨਾਨਕ ਕਹੇ ਸੁਣੋ ਜਣੋ ਇਤ ਸੰਜਮ ਦੁਖ ਜਾਏ ਪੌੜੀ ਸਹਿਰ ਕੀਤੀ ਸੰਤੋਖੀ ਜਿਨ ਸੱਚੋ ਸੱਚ ਤੇ ਆਇਆ ਉਨੀ ਮੰਦੇ ਪੈਰ ਨਾ ਰੱਖਿਓ ਕਰ ਸੁਕ੍ਰਿਤ ਧਰ।

ਸਹਿਜੋਗ ਬੇਵਾਨ ਲੱਖ ਸੂਰਤਨ ਸੰਗਰਾਮ ਰਣ ਮੈਂ ਛੁੱਟੇ ਪ੍ਰਾਣ ਲੱਖ ਸੁਰਤੀ ਲਾ ਗਿਆਨ ਧਿਆਨ ਪੜੀਆਂ ਪਾਠ ਪੁਰਾਣ ਜਿਣ ਕਰਤੇ ਕਰਨਾ ਕੀਆ ਲਿਖਿਆ ਆਉਣ ਜਾਣ ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ ਪੌੜੀ ਸੱਚਾ ਸਹਿਵੇ ਗੁਰੂ।

सके ऐसे हर जन क्यों रहे हर सेवा बिन। तैसे हर जन

ਇੱਕ ਰਥ ਵਾ ਜੁਗ ਜੁਗ ਫੇਰ ਵਟਾਈਏ ਗਿਆਨੀ ਬੁਝੇ ਤਾਹੇ ਸਤਿਗੁਰ ਦਾ ਸੰਤੋਖਾ ਧਰਮ ਅੱਗੇ ਰਥਵਾ ਤ੍ਰੇਤਾ ਰਸ ਜਤੈ ਕਾ ਜੋਰ ਅੱਗੇ ਰਥਵਾ ਦੁਆਪ ਰਥ ਪੈ ਕਾ ਸਤ ਅੱਗੇ ਰਥਵਾ ਕਲਯੁਗ ਰਥ ਬਿੰਤਾ ਅੱਗੇ ਰਥਵਾ।

ਜੁਜ ਮੈਂ ਜੋਰ ਸ਼ਰੀ ਚੰਦਰਾ ਬਲਕਾਨ ਕਿਸ਼ਨ ਜਾਦਨ ਭਇਆ ਪਾਰ ਜਦ ਗੋਪੀ ਲੈ ਆਇਆ ਮਿੰਦਰਾ ਬਣ ਮੈਂ ਰੰਗ ਕੀਆ ਕਲ ਮੈਂ ਵੇਦ ਅਖਰ ਬਣ ਹੁਆ ਨਾ ਖੁਦਾਈ ਅਲੋ ਭਇਆ ਨੀਲ ਵਸਤਰ ਦੇ ਕੱਪੜੇ ਪੈ ਤੇ ਪਠਾਣੀਆਂ ਬਲਕੀਆਂ ਚਾਰੇ ਵੇਦ ਹੋਏ ਤਿਆਰ ਪੜੇ ਗੁਣੇ ਤਿੰਨ ਚਾਰ ਵਿਚਾਰ ਪਾਓ ਭਗਤ ਕਰੀ ਸਾਡੇ ਅਜਨ ਕਰਮ ਦੇਸ਼ ਜਨਮ ਦੀਆ ਇਹ ਨੇਤਰੀ ਜਗਤ ਨੇ ਹਾਡੇ ਆ ਖਤਮ ਤੋੜੀ ਜੇ ਲਗ

ਮੁਖ ਰੂਪ ਵਿਭੂਖਣ ਸਾਰੰਗ ਤ੍ਰੈਪਾਲ ਤੇ ਹਾਲ ਵਿਚਾਰੰਗ ਗਲਮਾਲਾ ਤ੍ਰਿਤੁਲਾਟੰ ਦੋਇ ਧੋਤੀ ਬਸਤ ਪਾਟੰ ਜੇ ਜਾਣਸ ਬ੍ਰਹਮ ਕਰਮੰ ਸਾਖੋ ਕੁਟ ਨਿਸ਼ਚੋ ਕਰਮੰ ਕਉ ਨਾਨਕ ਨੇਚੋ ਧਿਆਵੇ ਵਿਣ ਸਤਿਗੁਰ ਬਾਟ ਨਾ ਪਾਵੇ ਬੋੜੀ ਕੱਪੜੇ ਸੁਹਾਵਣਾ ਛੱਡ ਦੁਨੀਆ ਅੰਦਰ ਜਾਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਭਾਵਣਾ ਹੁਕਮ ਜੀਵਨ ਭਾਵੇ ਰਾਤ ਹੀ ਅੱਗੇ ਜਾਵਣਾ ਨੰਗਾ ਦੁੱਧ।

ਪਾਈਏ ਪੀ ਫਿਰ ਪਾਈਏ ਹੋਰ ਨਾਨਕ ਦਗ ਨਾ ਤੁੱਟੀ ਜੇ ਦਗ ਹੋਵੇ ਜੋਰ ਨਾ ਮੰਨਿਆ ਪਾਤੂ ਜੇ ਸਲਾਹੀ ਸਤਿਗੁਰ ਦਰਗਾਹ ਅੰਦਰ ਪਾਈਏ ਤਗ ਨਾ ਤੁੱਟ ਤਗ ਨਾ ਇੰਦਰੀ ਤਗ ਨਾ ਨਾਰੀ ਭਲਕੇ ਥੁੱਪ ਪਵੇ ਨਿਤ ਦਾੜੀ ਤਗ ਨਾ ਪੈਰੀ ਤਗ ਨਾ ਹੱਥੀ ਤਗ ਨਾ ਜੇਵਾ ਤਗ ਨਾ ਕੀਵੇ ਤਗਾ ਤੇ ਵਤੈ ਵੱਟ ਹਗੇ ਅਵਰਾ ਕੱਤੇ ਲੈ ਪਹਾੜ ਕਰੇ ਵੀ ਆ ਕੱਢ ਕਾਗਲ ਦੱਸੇ ਰਾ ਸੁਣ ਵੇਖੋ ਲੋਕਾ ਮਨ ਅੰਦਾ ਨਾ ਸੁਜਾਨ ਪੌੜੀ ਸਾਹਿਬ ਹੋਈ ਦਇਆ ਕਿਰਪਾ ਕਰੇ ਤਾਂ ਸਾਈ ਕਰ ਕਰਾਏ ਸੀ ਤੇ ਸਿਰਫ ਸੇਵਾ ਕਰੇ।

ਹੱਥ ਬਿਟੇ ਇਹ ਅੰਨ ਸਾਡਾ ਫਿੱਟੇ ਤਨ ਫਿੱਟੇ ਫੇੜ ਕਰੇਣ ਮਨ ਲਿਖੇ ਚੁਰੀ ਕਰੇ ਆਪੇ ਹੀ ਕਰਮ ਕਰਾਏਂਦਾ ਵੱਡੋ ਵੱਡਾ ਵਡਮੇਸਰੀ ਸਿਰੇ ਸਿਰ ਤੰਦੇ ਲਾਏਂਦਾ ਨਦਰ ਪੱਠੀ ਜੇ ਕਰੇ ਸੁਲਤਾਨਾ ਕਾ ਕਰਾਏਂਦਾ ਕਰਮ।

ਜੂਠੇ ਜੂਠੇ ਮੁਖ ਵਸੇ ਨਿਤ ਨਿਤ ਹੋਏ ਖੁਆਰ ਸੂਚੇ ਨਾ ਆਖੀਏ ਬੈਣ ਦੇ ਪਿੰਡਾ ਤੋਏ ਸੂਚੇ ਸਹੀ ਨਾਨਕਾਰ ਜਿਨ ਮਨ ਵਸਿਆ ਸੋਏ ਪੌੜੀ ਤੁਰੇ ਪਲਾਣੇ ਪਾਉਣ ਵੇ।

ਸਹਾਇਕ ਔੜੀ ਸਭ ਤੋਂ ਵੱਡਾ ਕਰ ਸਲਾਈ ਹੈ, ਜਿਸ ਵਿੱਚ ਵੱਡੀਆਂ ਵਡਿਆਈਆਂ ਸਗਲ ਤਰੀਆਂ ਜਾਤ ਪਾਣਾ ਤਾਂ ਮਨ ਵਸਾਈਆਂ ਕਰੂ ਕਮਤ ਖਤ ਦਰ ਵਿੱਚੋਂ ਬਾਹਰ ਕੱਢੀਆਂ ਬੁਰਿਆਈਆਂ।

ਪਾਣ ਜਮੀਆਂ ਪਾਣੀਆਂ ਪਰਮਨ ਪੀਆ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਹ ਪੰਡ ਮੂਆ ਪੰਡ ਪਾਲੀਏ ਪੰਡ ਹੋਵੇ ਬੰਦਾ ਸੋ ਕਿਉਂ ਮੰਦਾ ਆਖੀ ਹੈ ਜਿਤ ਜਮੈ ਰਾਜਾਨ ਪੰਡੋ ਹੀ ਪੰਡ ਪੁਜੇ ਪੰਡੇ ਬਾਜ ਨਾ ਕੋਈ ਨਾਨਕੂ ਪੰਡੇ ਬਾਹਰ ਆਏ ਪੁਸਟਾ ਸੋਏ ਜਿਤ ਮੁਸਦਾ ਸਲਾਈਏ ਪਗਰ ਵਿਚਾਰ ਨਾਨਕੂ ਤੇ ਮੁਖਜਲੇ ਤੇ ਤੂੰ ਸੱਚੇ ਦਰਬਾਰ ਪੌੜੀ ਹੰਕੂ ਆਪੇ ਆਪਣਾ ਇਸ ਨਾ ਹੀ ਸੋਚ ਨੂੰ ਕੱਢੀਏ ਕਿ ਆਪ ਆਪਣਾ ਆਪੇ ਹੀ ਲੇਖਾ ਸਦੀਆਂ ਜਨਣ ਜਗ ਤਾਕਾਇਤ ਗਾਰ ਗੁਹੰਡੀਏ ਮੰਦਾ ਕਿਸੇ ਨਾ ਆਖੀਏ।

ਇਕ ਰਹੀ ਚਾਕਰੀ ਜਿਤ ਫੋਕਸ ਨਾ ਜਾਏ ਨਾਨਕ ਸੇਵਕਾਂ ਦੀ ਹੈ ਜੇ ਸੇਤੀ ਹੀ ਸਤੂ ਸਮਾਏ ਬੋੜੀ ਨਾਨਕ ਅੰਦਰ ਜਾਪਣੀ ਹਰ ਤਾਂ ਕੇ ਪਰਵਾਰ ਆਪਣਾ ਸਾਥੀ।

ਗਾਲ ਖਾਏ ਕਿਚ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ। ਗੁਰਸਿੱਖ ਭਲਕੇ ਉੱਠ ਕਰ ਅੰਮ੍ਰਿਤ ਵੇਲੇ ਸਰ ਨਾ ਮੰਦਾ। ਗੁਰ ਕੇ ਬਚਨ ਉਚਾਰ ਕੇ ਧਰਮਸਾਲ ਦੀ ਸੁਰਤ ਕਰਨ ਦਾ। ਸਾਧ ਸੰਗਤ ਵਿੱਚ ਜਾਏ ਕੇ ਗੁਰਬਾਣੀ ਦੇ ਪ੍ਰੀਤ ਸੁਣਨ ਦਾ। ਸ਼ੰਕਾ ਮਨੋ ਮਿਟਾਏ ਕੇ ਗੁਰਸਿੱਖਾਂ ਦੀ ਸੇਵ ਕਰਨ ਦਾ। ਕਿਰਤ ਵਿਰਤ ਕਰ ਧਰਮ ਦੀ ਲੈ ਪ੍ਰਸ਼ਾਦ ਆਣ ਵਰਤਨ ਦਾ।

ਦੀ ਪਲਕ ਤੇ ਗਿਆ ਪਾਤਾਲ ਨਾਨਕ ਨਾਨਕ ਬਿਨਾ ਜਹਾਨ ਦੀ ਦਿਸ਼ਾ ਕੋਈ ਨਾ ਮਸ਼ਰਕ ਮਗਰਬ ਜਨੂਬ ਸ਼ੁਮਾਲ ਨਾਨਕ ਕਦੇ ਕਾਸ਼ੀ ਤੇ ਕਦੇ ਪ੍ਰਵੇਸ਼ ਮੱਕੇ ਬਣਿਆ ਸਾਰਿਆਂ ਦਾ ਸਾਂਝੀ।

ਧਰਤੀ ਧਰਮ ਦੀ ਹੋ ਗਈ। ਜਿੱਥੇ ਮੇਰਾ ਸਤਿਗੁਰੂ ਆ ਕੇ ਸਜ ਗਿਆ, ਜਿੱਥੇ ਮੇਰੇ ਸਤਿਗੁਰੂ ਦੇ ਦਰਸ਼ਨ ਪ੍ਰਾਪਤ ਹੋ ਜਾਣ, ਉਹ ਧਰਮਸਾਲ ਹੋ ਗਈ, ਧਰਮ ਦੀ ਧਰਤੀ ਹੋ ਗਈ, ਉਹ ਸਰੀਰ ਧਰਮ ਦੀ ਧਰਤੀ ਹੋ ਗਿਆ, ਉਹ ਜੀਵਨ ਧਰਮ ਦੀ ਧਰਤੀ ਹੋ ਗਿਆ। ਉੱਥੇ ਧਰਮ ਪੁੰਗਰੇਗਾ, ਧਰਮ ਵਧੇ ਫੁੱਲੇਗਾ, ਧਰਮ ਫਲੇਗਾ ਜਿੱਥੇ ਸਤਿਗੁਰੂ ਆ ਗਿਆ। ਤੇ ਸਤਿਗੁਰੂ ਕਦੋਂ ਆਉਂਦਾ? ਜਦੋਂ ਗੁਰੂ ਕੀ ਜੁਗਤ ਆ ਜਾਵੇ, ਸਮਝੋ ਗੁਰੂ ਆ ਗਿਆ। ਭਾਈ ਸਾਹਿਬ ਭਾਈ ਗੁਰਦਾਸ ਦੇ ਜੀਵਨ ਚ ਗੁਰੂ ਆਇਆ, ਤੇ ਉਹਨਾਂ ਨੇ ਜੋ ਕੁਝ ਗੁਰੂ ਨੂੰ ਮਾਣੇ, ਜੋ ਕੁਝ ਗੁਰੂ ਨੂੰ ਜਾਣੇ, ਉਹ ਕੁਝ ਗੁਰੂ ਨੂੰ ਬਿਆਨੇ। ਪਹਿਲਾਂ ਤਾਂ ਭਾਈ ਸਾਹਿਬ ਕਹਿੰਦੇ ਨੇ ਕਿ ਸਤਿਗੁਰੂ ਏਡਾ ਦਿਆਲ ਹੈ ਕਿ ਜੇ ਗੁਰੂ ਵੱਲ ਇੱਕ ਕਦਮ ਵੀ ਪੱਟੀਏ ਨਾ, ਇੱਕ ਕਦਮ ਵੀ ਨੀਯਤ ਧਾਰ ਕੇ ਗੁਰੂ ਵਾਲੇ ਪਾਸੇ ਚੱਲੀਏ, ਚਰਨ ਸ਼ਰਨ ਗੁਰ ਏਕ ਪੈੜਾ ਜਾਹੇ ਚੱਲ, ਉੱਠ ਕੇ ਤੁਰ ਸਹੀ। ਜੇ ਕੋਈ ਤੁਰੇ ਹੀ ਨਾ, ਇੱਕ ਕਦਮ ਵੀ ਚੁੱਕਣ ਨੂੰ ਤਿਆਰ ਨਾ ਹੋਵੇ, ਤੇ ਭਲਾ ਕੋਈ ਪੁੱਛੇ ਕਿ ਗੁਰੂ ਨੂੰ ਕੀ ਕਾਣ ਪਈ, ਉਸ ਨੂੰ ਕੀ ਲੋੜ ਪਈ ਹੈ? ਹਾਲਾਂਕਿ ਕਈ ਵਾਰੀ ਵੇਖਦੇ ਹਾਂ, ਪਤਾ ਨੀ ਗੁਰੂ ਨੂੰ ਕੁਝ ਲੋੜ ਹੋਵੇਗੀ। ਜੇ ਗੁਰੂ ਨਾਨਕ ਵੱਲ ਵੇਖਦੇ ਹਾਂ, ਸੰਸਾਰ ਦੇ ਪਾਪੀਆਂ ਅਪਰਾਧੀਆਂ ਦੇ ਘਰਾਂ ਚ ਪਹੁੰਚ ਪਹੁੰਚ ਕੇ ਉਹਨਾਂ ਨੂੰ ਗੁਰਮਤ ਦ੍ਰਿੜ ਕਰਾਉਂਦੇ ਫਿਰਦੇ ਨੇ, ਕੋਈ ਲੋੜ ਹੋਵੇਗੀ? ਪਰ ਗੁਰੂ ਨਾਨਕ ਦੀ ਲੋੜ ਕੀ ਹੈ? ਗੁਰੂ ਨਾਨਕ ਦੀ ਲੋੜ ਹੈ ਸੰਸਾਰ ਨੂੰ ਜੀਣਾ ਆ ਗਿਆ, ਉਹਨੂੰ ਆਪ ਕੁਝ ਨਹੀਂ ਚਾਹੀਦਾ। ਉਹਨੂੰ ਕੇਵਲ ਇਹ ਚਾਹੀਦਾ ਹੈ ਕਿ ਬੰਦੇ ਨੂੰ ਅਕਲ ਆ ਜਾਵੇ, ਇਨਸਾਨ ਨੂੰ ਹੋਸ਼ ਆ ਜਾਵੇ, ਇਨਸਾਨ ਜਾਗ ਜਾਵੇ, ਤੇ ਉਹ ਹਲੂਣ ਹਲੂਣ ਕੇ, ਝੰਜੋੜ ਝੰਜੋੜ ਕੇ ਮਾਨਸਿਕ ਤੌਰ ਤੇ ਸੁੱਤੇ ਬੰਦਿਆਂ ਨੂੰ ਜਗਾਉਂਦੇ ਫਿਰਦੇ। ਤੇ ਭਾਈ ਸਾਹਿਬ ਕਹਿੰਦੇ ਨੇ ਜਿਸ ਕਿਸੇ ਨੇ ਇੱਕ ਕਦਮ ਵੀ ਚੁੱਕਿਆ, ਇੱਕ ਕਦਮ ਦਾ ਮਤਲਬ ਹੈ ਜਿਸਨੇ ਮਾੜੀ ਜੀ ਨੀਯਤ ਵੀ ਬਣਾਈ, ਜਿਸ ਦੇ ਮਨ ਚ ਮਾੜਾ ਜਿਹਾ ਕਿਸੇ ਵੇਲੇ ਹੁਮਾ ਉੱਠਿਆ, ਚੰਗੇ ਪਾਸੇ ਤੁਰਨ ਵਾਸਤੇ ਜਿਸਨੇ ਮਾੜਾ ਜਿਹਾ ਵੀ ਮਨ ਬਣਾਇਆ, ਸਤਿਗੁਰੂ ਨੇ ਇੱਕਦਮ ਅੱਗੇ ਹੋ ਕੇ ਉਸ ਨੂੰ ਸੰਭਾਲਿਆ ਤੇ ਤੋਰ ਲਿਆ। ਚਰਨ ਸ਼ਰਨ ਗੁਰ ਏਕ ਪੈਂਡਾ, ਪਰ ਇੱਕ ਕਦਮ ਜਿਹੜਾ ਉਹ ਸਿੱਖ ਦੇ ਹਿੱਸੇ ਆਇਆ। ਪਹਿਲਾ ਕਦਮ ਤੈਨੂੰ ਪੁੱਟਣਾ ਹੀ ਪਏਗਾ, ਉਦਮ ਦਾ ਇੱਕ ਕਦਮ ਤੇਰੇ ਹਿੱਸੇ, ਕਰੋੜਾਂ ਕਦਮ ਮੇਰਾ ਸੱਚਾ ਸਤਿਗੁਰੂ ਤੈਨੂੰ ਅੱਗੋਂ ਆ ਕੇ ਸਵਾਗਤ ਕਰਕੇ ਲੈ ਤੁਰੇਗਾ। ਚਰਨ ਸ਼ਰਨ ਗੁਰ ਏਕ ਪੈਂਡਾ ਜਾਹੇ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਇੱਕ ਹੋਰ ਵੀ ਗੱਲ ਕਹਿੰਦਾ, ਕਹਿੰਦੇ ਨੇ ਏਕ ਬਾਰ ਸਤਿਗੁਰ ਮੰਤਰ ਸਿਮਰਨ ਮਾਤਰ, ਤੂੰ ਧੰਨ ਗੁਰੂ ਨਾਨਕ ਨਾ ਕਹੇ ਕੋਈ ਗੱਲ ਨੀ, ਗੁਰੂ ਨਾਨਕ ਨੂੰ ਧੰਨ ਨਾ ਕਹੇ ਤਾਂ ਇੱਥੋਂ ਨਹੀਂ ਕਿਹਾ ਜਾਂਦਾ। ਪਰ ਗੁਰੂ ਨਾਨਕ ਨੇ ਜਿਹੜਾ ਤੈਨੂੰ ਗੁਰਮੰਤਰ ਦਿੱਤਾ ਹੈ ਨਾ, ਗੁਰੂ ਨਾਨਕ ਨੇ ਜਿਹੜਾ ਇੱਕ ਓਂਕਾਰ ਤੈਨੂੰ ਬਖਸ਼ਿਆ, ਗੁਰੂ ਨਾਨਕ ਨੇ ਜਿਹੜਾ ਤੈਨੂੰ ਸਤ ਕਰਤਾਰ ਬਖਸ਼ਿਆ, ਗੁਰੂ ਨਾਨਕ ਨੇ ਜਿਹੜਾ ਤੈਨੂੰ ਸਤ ਨਾਮ ਬਖਸ਼ਿਆ ਹੈ, ਗੁਰੂ ਨਾਨਕ ਨੇ ਜਿਹੜਾ ਤੈਨੂੰ ਵਾਹਿਗੁਰੂ ਕਹਿਣਾ ਬਖਸ਼ਿਆ ਹੈ, ਤੂੰ ਇੱਕ ਵਾਰੀ ਪਿਆਰ ਨਾਲ ਕਹਿ ਕੇ ਤਾਂ ਵੇਖ ਗੁਰੂ ਤੈਨੂੰ ਕਿੰਨੀ ਵਾਰੀ ਯਾਦ ਕਰਦਾ। ਭਾਈ ਸਾਹਿਬ ਕਹਿੰਦੇ ਨੇ ਏਕ ਵਾਰ ਸਤਿਗੁਰ ਮੰਤਰ, ਗੁਰੂ ਦਾ ਦਿੱਤਾ ਹੋਇਆ ਮੰਤਰ ਇੱਕ ਵਾਰੀ ਪਿਆਰ ਨਾਲ ਯਾਦ ਕਰਕੇ ਵੇਖ, ਸਿਮਰਨ ਤਾਂ ਹੀ ਬਾਰੰਗ ਬਾਰ ਗੁਰ ਹੇਤ ਹੈ। ਗੁਰੂ ਬਾਰ ਬਾਰ ਹਜ਼ਾਰ ਵਾਰ ਸਿੱਖ ਨੂੰ ਯਾਦ ਕਰਦਾ, ਕੋਈ ਨੀ ਜੇ ਤੂੰ ਮੇਰਾ ਦਿੱਤਾ ਮੰਤਰ ਯਾਦ ਕੀਤਾ ਹੈ ਤੇ ਮੈਂ ਤੈਨੂੰ ਹਰ ਸਮੇਂ ਯਾਦ ਰੱਖਾਂਗਾ। ਇਸਲਾਮ ਵਾਲੇ ਇੱਕ ਗੱਲ ਕਹਿੰਦੇ, ਉਹ ਕਹਿੰਦੇ ਨੇ ਜਿਸਲੇ ਬੰਦਾ ਦੁਜ਼ਾਨੂ ਹੋ ਕੇ ਗੋਡਿਆਂ ਪਰਨੇ ਹੋ ਕੇ ਹੱਥ ਫੈਲਾ ਕੇ ਇੱਕ ਵਾਰੀ ਕਹਿ ਦੇਵੇ ਨਾ ਯਾ ਖੁਦਾ ਬੰਦਾ, ਤੇ ਕਹਿੰਦੇ ਨੇ ਖੁਦਾ ਅੱਗੋਂ ਸੱਤ ਵਾਰੀ ਕਹਿੰਦਾ ਯਾ ਬੰਦਾ ਯਾ ਬੰਦਾ ਯਾ ਬੰਦਾ ਯਾ ਬੰਦਾ, ਸੱਤ ਵਾਰੀ ਕਹਿੰਦਾ। ਪਰ ਭਾਈ ਸਾਹਿਬ ਕਹਿੰਦੇ ਨੇ ਨਹੀਂ, ਕਿਉਂਕਿ ਨੇਚਾ ਭਾਈ ਸਾਹਿਬ ਦਾ ਗੁਰੂ ਤੇ ਬਹੁਤ ਜ਼ਿਆਦਾ। ਉਹ ਕਹਿੰਦੇ ਨੇ ਨਹੀਂ, ਸੱਤ ਵਾਰੀ ਤਾਂ ਬਹੁਤ ਥੋੜਾ, ਸਿਮਰਨ ਤਾਂ ਹੀ ਬਾਰੰਬਾਰ ਗੁਰ ਹੇਤ ਹੈ, ਪਿਆਰ ਨਾਲ ਹੇਤ ਨਾਲ ਗੁਰੂ ਬਾਰ ਬਾਰ ਹਜ਼ਾਰ ਵਾਰ ਆਪਣੇ ਸਿੱਖ ਨੂੰ ਯਾਦ ਰੱਖਦਾ ਹੈ, ਕਰਦਾ ਰਹਿੰਦਾ, ਯਾਦ ਰੱਖਦਾ ਹੈ, ਹਰ ਸਮੇਂ ਯਾਦ ਰੱਖਦਾ ਹੈ। ਇੱਕ ਹੋਰ ਵੀ ਗੱਲ, ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰਾਖੇ, ਪਿਆਰ ਨਾਲ ਸਤਕਾਰ ਨਾਲ ਅਦਬ ਨਾਲ ਭੇਟਾ ਦੀ ਭਾਵਨਾ ਨਾਲ ਇੱਕ ਕੌਡੀ ਟੁੱਟੀ ਕੌਡੀ ਵੀ ਲਿਆ ਕੇ ਗੁਰੂ ਚਰਨਾਂ ਤੇ ਸਿੱਖ ਨੇ ਅਰਪਣ ਕਰ ਦਿੱਤੀ, ਤਾਂ ਹੀ ਗੁਰ ਸਰਵ ਨਿਧਾਨ ਦਾਨ ਦੇਤ ਹੈ, ਗੁਰੂ ਉਹਦੇ ਖਜ਼ਾਨੇ ਭਰ ਦਿੰਦਾ, ਸਾਰੇ ਖਜ਼ਾਨੇ ਉਸ ਨੂੰ ਬਖਸ਼ਦਾ। ਪਰ ਇੱਕ ਗੱਲ ਜ਼ਰੂਰ ਹੈ, ਸ਼ਰਤ ਭਾਵਨੀ ਭਗਤ ਪਾਏ। ਜੇ ਕੋਈ ਦਾਤਾ ਹੀ ਬਣ ਕੇ ਆਵੇ, ਕਹਿੰਦਾ ਮੈਂ ਗੁਰਦੁਆਰੇ ਦੇਣ ਚੱਲੇ ਹਾਂ, ਮੈਂ ਗੁਰੂ ਨੂੰ ਅਰਪਣ ਕਰਨ ਦੀ ਬਜਾਏ ਕਹਿੰਦਾ ਮੈਂ ਗੁਰੂ ਨੂੰ ਦੇਣ ਚੱਲੇ ਹਾਂ, ਬਹੁਤ ਦਾਤੇ ਬਣ ਜਾਂਦੇ। ਸਮਝ ਨਹੀਂ ਨਾ, ਸੁਰਤ ਨਹੀਂ ਹੈ, ਪੈਰ ਪੈਰ ਤੇ ਮੰਗਤਾ ਬੰਦਾ ਕਿਸੇ ਵੇਲੇ ਦਾਤਾ ਬਣ ਕੇ ਤੁਰ ਪੈਂਦਾ, ਉਹ ਵੀ ਗੁਰੂ ਦੇ ਦਰ ਨੂੰ, ਮੈਂ ਗੁਰਦੁਆਰੇ ਦੇਣ ਚੱਲੇ ਹਾਂ। ਨਹੀਂ, ਦੇਣ ਦਾ ਕੋਈ ਥਾਂ ਹੀ ਨਹੀਂ ਹੈ, ਇੱਥੇ ਤਾਂ ਅਰਪਣ ਕਰਨ ਦਾ ਥਾਂ ਹੈ। ਤੇਰਾ ਕੀਆ ਤੁਝੇ ਕਿਆ ਅਰਪੋ, ਜਿਸ ਕੀ ਫਸਤ ਤਿਸ ਆ ਕੇ ਰਾਖੇ, ਮਾਲਕ ਤੇਰੀ ਦਾਤ ਤੇਰੇ ਅੱਗੇ, ਮੈਂ ਦੇਣ ਵਾਲਾ ਕੌਣ ਹੋ ਗਿਆ, ਮੈਂ ਤਾਂ ਤੇਰੀ ਹੀ ਚੀਜ਼ ਤੇਰੇ ਅੱਗੇ ਰੱਖ ਕੇ ਅਰਪਣ ਕਰਨ ਵਾਲਾ ਤਾਂ ਹੋ ਸਕਣਾ। ਇਸ ਤਰ੍ਹਾਂ ਭਾਵਨੀ ਭਗਤ ਭਾਏ, ਔਰ ਕਈ ਆਉਂਦੇ ਨੇ ਨਾ, ਚਲਾ ਕੇ ਮਾਰਦੇ ਨੇ ਪੈਸਾ, ਚਲਾ ਕੇ ਮਾਰਦੇ ਨੇ ਰਕਮ, ਸੁੱਟਦੇ ਨੇ, ਇੰਨੀ ਵੀ ਜਾਚ ਨਹੀਂ ਗੁਰੂ ਦਰ ਦੇ ਉੱਤੇ ਹੱਥ ਬੰਨ ਕੇ। ਇਹ ਕੋਈ ਗੁਜਰਾ ਲੋੜਵੰਦ ਬੈਠਾ ਹੈ ਤੇਰੀ ਮਾਇਆ ਦਾ,
ਤੇਰੇ ਰੁਪਈਆਂ ਦਾ, ਤੇਰੇ ਡਾਲਰਾਂ ਦਾ, ਤੇਰੇ ਪੌਂਡਾਂ ਦਾ ਕੋਈ ਭੁੱਖਾ ਬੈਠਾ ਹੈ। ਇੱਥੇ ਆਇਆ ਤਾਂ ਨਿਮ ਜਾ, ਚੁੱਕ ਜਾ, ਟੁੱਲ ਪਾ ਗੁਰੂ ਚਰਨਾਂ ਤੇ, ਬਿਲਕੁਲ ਮਾਨ ਅਭਿਮਾਨ ਸਾਰਾ ਤਿਆਗ ਕੇ ਨਿਰਮਾਨ ਹੋ ਜਾ। ਤੇ ਸ਼ਰਧਾ ਨਾਲ ਜੇ ਤੇਰੇ ਕੋਲ ਕੁਝ ਪੁੱਜਦਾ ਸਰਦਾ ਹੈ ਤਾਂ ਉਹ ਰੱਖ ਦੇ, ਜੋ ਕੁਝ ਵੀ ਰੱਖੇਗਾ ਉਹ ਤੇਰੇ ਪਿਆਰ ਦਾ ਸੰਕੇਤ ਮਾਤਰ ਹੋਵੇਗਾ। ਇੱਥੇ ਲੋੜ ਕਿਸੇ ਨੂੰ ਕੋਈ ਨਹੀਂ, ਇੱਥੇ ਦਾਤਾ ਬੈਠਾ ਹੈ, ਦਾਤਾ ਤੇਰੀਆਂ ਦਾਤਾਂ ਦਾ, ਤੇਰੀਆਂ ਸੁਗਾਤਾਂ ਦਾ ਕੋਈ ਭੁੱਖਾ ਨਹੀਂ ਬੈਠਾ। ਹਾਂ ਭਾਵਨੀ ਭਗਤ ਭਾਏ ਲੈ ਕੇ ਆਵੇ ਨਾਲ ਤੂੰ, ਤੇ ਕੌਡੀ ਵੀ ਰੱਖ ਦੇਵੇ ਤਾਂ ਤਾਹੇ ਗੁਰ ਸਰਵ ਨਿਧਾਨ ਦਾਨ ਦੇਤ ਹੈ। ਤੇ ਭਾਈ ਸਾਹਿਬ ਕਹਿੰਦੇ ਨੇ ਸਤਿਗੁਰ ਦਇਆ ਨਿਧ, ਉਹ ਤਾਂ ਮੇਰਾ ਦਾ ਭਰਿਆ ਹੈ, ਮਹਿਮਾ ਆਗਾਧ ਬੋਧ ਦੀ ਵਡਿਆਈ ਤਾਂ ਦੱਸੀ ਨਹੀਂ ਜਾ ਸਕਦੀ। ਹਾਂ ਉਸ ਦੇ ਅੱਗੇ ਨਮਸਕਾਰ ਕੀਤੀ ਜਾ ਸਕਦੀ ਹੈ, ਨਮੋ ਨਮੋ ਨਮੋ ਨਮੋ ਨੇਤ ਨੇਤ ਨੇਤ ਹੈ। ਉਸੇ ਸਤਿਗੁਰੂ ਦੀ ਗੱਲ ਭਾਈ ਸਾਹਿਬ ਕਰ ਰਹੇ ਨੇ, ਸਤਿਗੁਰ ਪੁਰਖ ਅਗੰਮ ਹੈ, ਨਿਰਵੈਰ ਨਿਰਾਲਾ, ਗੁਰੂ ਦਾ ਕਿਸੇ ਨਾਲ ਵੈਰ ਕੋਈ, ਗੁਰੂ ਤਾਂ ਸਾਰਿਆਂ ਦਾ, ਸਤਿਗੁਰ ਸਭਨਾਂ ਦਾ ਭਲਾ ਮਨਾਏਦਾ, ਤਿਸ ਦਾ ਬੁਰਾ ਕਿਉਂ, ਸਾਰਿਆਂ ਦਾ ਭਲਾ ਲੈ ਕੇ ਚੜਿਆ ਸੋਧਨ ਧਰਤ ਲੁਕਾਈਓ, ਗੁਰੂ ਨਾਨਕ ਧੋਵੇ ਦੇ ਭਾਵੇਂ ਸਾਹਿਬ ਕਲਗੀਧਰ ਪਾਤਸ਼ਾਹ ਦੇ ਭਾਵੇਂ ਦਸਾਂ ਪਾਤਸ਼ਾਹ ਕੋਈ ਸਰੂਪ ਹੋਵੇ, ਸਰਬੱਤ ਦਾ ਭਲਾ ਲੈ ਕੇ ਚੱਲਣੇ, ਇੱਥੋਂ ਤੱਕ ਕੇ ਗੁਰੂ ਕੇ ਤਾਂ ਸਿੱਖ ਵੀ ਸਰਬੱਤ ਦੇ ਭਲੇ ਦੀ ਗੱਲ ਸੋਚਦੇ ਨੇ, ਕਿਸੇ ਦੇ ਵੈਰੀ ਨਹੀਂ ਹਨ, ਕਿਉਂਕਿ ਬਾਣੀ ਪੜ੍ਹਦੇ ਹਨ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਾ ਹੀ ਬਿਗਾਨਾ, ਸਗਲ ਸੰਗ ਹਮ ਕੋ ਬਣਾਈ। ਤੇ ਜਿਨ੍ਹਾਂ ਦੇ ਸਿੱਖਾਂ ਦੀ ਇੰਨੀ ਬਣੀ ਹੈ ਸਾਰਿਆਂ ਨਾਲ, ਨੇਤਰ ਦਾਸਾਂ ਚ ਕਹਿਣ ਤੇਰੇ ਭਾਣੇ ਸਰਬੱਤ ਕਾ ਭਲਾ, ਉਹ ਗੁਰੂ ਕਿਸ ਤਰ੍ਹਾਂ ਵੈਰੀ ਹੋ ਸਕਦਾ। ਹਾਂ ਇੱਕ ਖਿਆਲ ਰੱਖਣਾ, ਗੁਰੂ ਵੈਰੀ ਹੈ ਜੇ, ਗੁਰੂ ਨਿਰਾ ਨਿਰਵੈਰ ਕੋਈ ਨਹੀਂ ਹੈ, ਗੁਰੂ ਦਾ ਵੈਰ ਹੈ ਪਰ ਗੁਰੂ ਦਾ ਵੈਰ ਮਨੁੱਖ ਦੀਆਂ ਬੁਰਾਈਆਂ ਨਾਲ ਹੈ। ਗੁਰੂ ਚਾਹੁੰਦਾ ਮਨੁੱਖ ਦੇ ਅੰਦਰ ਬੁਰਾਈ ਨਾ ਰਵੇ, ਕਾਮ ਨਾ ਰਵੇ, ਕ੍ਰੋਧ ਨਾ ਰਵੇ, ਈਰਖਾ ਨਾ ਰਹੇ, ਨਿੰਦਾ ਨਾ ਰਹੇ, ਹਰਾਮ ਖੋਰੀ ਨਾ ਰਹੇ, ਸੁਸਤੀ ਨਾ ਰਹੇ, ਆਲਸ ਨਾ ਰਹੇ, ਵਿਹਲੜਪਣਾ ਨਾ ਰਹੇ, ਮਨੁੱਖ ਜਾਗਿਆ ਜਾਗਿਆ ਹੋਵੇ, ਮਨੁੱਖ ਉਭਰਦਾ ਉਸਰਦਾ ਹੋਵੇ, ਮਨੁੱਖ ਅੱਗੇ ਵਧਦਾ ਹੋਵੇ, ਪਿਛਾਂ ਹਟਦਾ ਜਾਂ ਬੈਠਾ ਜੰਮਿਆ ਜਾਂ ਬੰਦਾ ਨਾ ਹੋਵੇ, ਨਿਸਰਦਾ ਉਸਰਦਾ ਬੰਦਾ ਹੋਵੇ। ਗੁਰੂ ਨੂੰ ਕੇਵਲ ਜੇ ਮਨੁੱਖ ਦੀਆਂ ਕਮਜ਼ੋਰੀਆਂ ਨਾਲ ਖਿੱਚ ਹੈ ਤਾਂ ਉਹਨਾਂ ਨੂੰ ਮਿਟਾਉਣ ਵਾਸਤੇ ਸਤਿਗੁਰੂ ਆਪਣੀ ਬਾਣੀ ਦੇ ਤੀਰ ਮਾਰ, ਆਪਣੇ ਬਚਨਾਂ ਦੇ ਤੀਰਾਂ ਦੇ ਨਾਲ ਮਨੁੱਖ ਦੀਆਂ ਬੁਰਾਈਆਂ ਨੂੰ ਘਾਇਲ ਕਰਦਾ ਤੇ ਖਤਮ ਕਰਦਾ ਮੇਰਾ ਸਤਿਗੁਰੂ। ਉਂਝ ਕਿਸੇ ਨਾਲ, ਕਿਸੇ ਮਨੁੱਖ ਨਾਲ, ਕਿਸੇ ਜਾਤੀ ਨਾਲ, ਕਿਸੇ ਸ਼੍ਰੇਣੀ ਨਾਲ ਮੇਰੇ ਸਤਿਗੁਰੂ ਨੂੰ ਕੋਈ ਵੈਰ ਨਹੀਂ। ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣੇ ਹਨ, ਇਹਦੇ ਬਾਰੇ ਵੀ ਮਹਾਰਾਜ ਕਹਿੰਦੇ ਨੇ, ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌਂ ਵਰਨਾ ਕੋ ਸਾਂਝਾ, ਮੇਰੇ ਸਤਿਗੁਰੂ ਦਾ ਉਪਦੇਸ਼ ਤਾਂ ਸਾਰੇ ਸੰਸਾਰ ਦੇ ਲੋਕਾਂ ਵਾਸਤੇ ਹੈ, ਹਰ ਵਰਨ ਵਾਸਤੇ, ਹਰ ਵਰਗ ਵਾਸਤੇ। ਇਸ ਕਰਕੇ ਭਾਈ ਸਾਹਿਬ ਨੇ ਜੋ ਕੁਝ ਵੇਖਿਆ ਉਹ ਕਹਿੰਦੇ ਨੇ ਸਤਿਗੁਰ ਪੁਰਖ ਅਗੰਮ ਹੈ, ਨਿਰਵੈਰ ਨਿਰਾਲਾ, ਇਹ ਤਾਂ ਜਾਣੋ ਧਰਤੀ ਧਰਮ ਦੀ ਸੱਚੀ ਧਰਮਸ਼ਾਲਾ। ਜਿੱਥੇ ਫਿਰ ਗੁਰੂ ਪਿਆਰ ਪ੍ਰਗਟ ਹੋ ਗਿਆ, ਉਹ ਗੁਰੂ ਤਾਂ ਧਰਮ ਦੀ ਧਰਤੀ ਹੈ, ਇੱਥੇ ਤਾਂ ਧਰਮ ਵੱਧਦਾ ਫਲਦਾ ਹੈ, ਤੇ ਜਿਹਨੇ ਆਪਣੇ ਅੰਦਰ ਗੁਰੂ ਨੂੰ ਥਾਂ ਦਿੱਤੀ, ਜਿਸਨੇ ਆਪਣੇ ਜੀਵਨ ਚ ਗੁਰੂ ਕੀ ਜੁਗਤ ਨੂੰ ਥਾਂ ਦਿੱਤੀ, ਉੱਥੇ ਵੀ ਧਰਮ ਵੱਧਦਾ ਫੁੱਲਦਾ ਫੈਲਦਾ ਤੇ ਫਲਦਾ। ਭਾਈ ਸਾਹਿਬ ਕਹਿੰਦੇ ਨੇ ਇੱਕ ਗੱਲ ਜ਼ਰੂਰ ਹੈ ਕਿ ਜੇ ਗੁਰੂ ਨਾਲ ਸਾਂਝ ਪਾ ਲਈ ਤਾਂ ਠੀਕ ਹੈ, ਨਹੀਂ ਤਾਂ ਮਨੁੱਖ ਨੇ ਆਪਣੇ ਕਰਮਾਂ ਦਾ ਫਲ ਵੇਖਣਾ, ਜੈਸਾ ਬੀਜੈ ਸੋ ਲੁਣੇ, ਫਲ ਕਰਮ ਸੰਭਾਲਾ, ਮਨੁੱਖ ਨੂੰ ਆਪਣੇ ਕਰਮਾਂ ਦਾ ਫਲ ਤਾਂ ਵੇਖਣਾ ਹੀ ਪੈਣਾ, ਉਹ ਤਾਂ ਸਾਹਮਣੇ ਆਏਗਾ, ਉਹ ਗਲਤ ਹੋਵੇਗਾ ਜਿਹੜਾ ਬੰਦਾ, ਜਿਵੇਂ ਆਪਾਂ ਪੜ੍ਹਨੇ ਆ ਬਾਣੀ ਚ, ਲੋੜੇ ਦਾਖ ਬਜੋਰੀਆਂ, ਕਿੱਕਰ ਬੀਜੇ ਜੱਟ, ਹੰਡੇ ਉਨ ਕਤਾਏ ਦਾ ਪੈਂਦਾ ਲੋੜੇ ਪੱਟ, ਗਲਤ ਗੱਲ ਹੈ, ਇਸ ਤਰ੍ਹਾਂ ਨਹੀਂ ਗੱਲ ਬਣੀ। ਜੋ ਕੁਝ ਤੂੰ ਬੀਜ ਰਹੇ ਉਹ ਕੁਝ ਤੇਰੇ ਸਾਹਮਣੇ ਆਉਣਾ, ਉਸੇ ਦਾ ਫਲ ਤੇਰੇ ਸਾਹਮਣੇ ਆਉਣਾ, ਤੇ ਜੇ ਗੁਰੂ ਪਿਆਰ ਤੇਰੇ ਜੀਵਨ ਚ ਬੀਜਿਆ ਗਿਆ, ਇਸ ਦਾ ਫਲ ਪਰਮ ਸੁੱਖ ਤੈਨੂੰ ਮਿਲਣ ਵਾਲਾ। ਤੇ ਭਾਈ ਸਾਹਿਬ ਕਹਿੰਦੇ ਨੇ ਜੋ ਕਰ ਨਿਰਮਲ ਆਰ ਸੀ ਜਗ ਵੇਖਣ ਵਾਲਾ, ਗੁਰੂ ਤਾਂ ਇੱਕ ਪੁਰਾਣੇ ਸਮਿਆਂ ਵਿੱਚ ਲੋਕ ਆਪਣੀਆਂ ਚੀਚੀਆਂ ਚ ਪਾਉਣ ਵਾਲੀਆਂ ਉਂਗਲੀਆਂ ਦੇ ਵਿੱਚ ਵੀ ਛੋਟੇ ਜਿਹੇ ਆਈਨੇ ਫਿੱਟ ਕਰ ਲੈਂਦੇ ਸਨ, ਜਿੱਥੇ ਹੋਇਆ ਮੂੰਹ ਵੇਖ ਲਿਆ ਆਪਣਾ। ਤੇ ਵੈਸੇ ਪੁਰਾਣੇ ਸਮਿਆਂ ਚ ਮਿਰਰ ਨੂੰ, ਆਈਨੇ ਨੂੰ ਆਰਸੀ ਵੀ ਕਿਹਾ ਜਾਂਦਾ ਰਿਹਾ, ਛੋਟਾ ਹੋਵੇ ਵੱਡਾ ਹੋਵੇ, ਵੇਖਣ ਵਾਲੇ ਸ਼ੀਸ਼ੇ ਨੂੰ ਆਰਸੀ ਕਿਹਾ ਜਾਂਦਾ ਸੀ। ਤੇ ਭਾਈ ਸਾਹਿਬ ਕਹਿੰਦੇ ਨੇ ਮੇਰਾ ਸਤਿਗੁਰੂ ਤਾਂ ਆਰਸੀ ਹੈ, ਜਿਉਂ ਕਰ ਨਿਰਮਲ ਆਰਸੀ, ਜਿਵੇਂ ਆਰਸੀ ਚੋਂ ਮੂੰਹ ਵੇਖੀਦਾ ਨਾ, ਇਵੇਂ ਗੁਰੂ ਵਿੱਚੋਂ ਆਪਣੇ ਆਪ ਨੂੰ ਵੇਖਣਾ ਚਾਹੀਦਾ, ਮੈਂ ਮਾੜਾ ਕਿ ਚੰਗਾ ਇਹ ਸਤਿਗੁਰੂ ਦੀ ਕਸਵੱਟੀ ਤੇ ਲਾ ਕੇ ਪਤਾ ਲੱਗ ਜਾਏਗਾ। ਗੁਰੂ ਨੂੰ ਜਿਸ ਭਾਵਨਾ ਨਾਲ ਵੇਖਾਂਗੇ ਉਸੇ ਤਰ੍ਹਾਂ ਗੁਰੂ ਵਿੱਚੋਂ ਆਪਣਾ ਆਪ ਨਜ਼ਰ ਆ ਜਾਏਗਾ। ਜਿਹਾ ਮੂੰਹ ਕਰ ਪਾ ਲਈਏ ਤੇਹੋ ਵੇਖਾ ਲਾ, ਸ਼ਰਧਾ ਨਾਲ ਆਵਾਂਗੇ, ਪਿਆਰ ਪਾਵਾਂਗੇ, ਗੁਰੂ ਦਰ ਤੋਂ ਸ਼ੁਭ ਉਪਦੇਸ਼ ਨੂੰ ਪ੍ਰਾਪਤ ਕਰਾਂਗੇ, ਜੀਵਨ ਸੌਰ ਜਾਏਗਾ। ਤੇ ਜਿਨ੍ਹਾਂ ਨੇ ਜੀਵਨ ਸਵਾਰ ਲਿਆ
ਭਾਈ ਸਾਹਿਬ ਕਹਿੰਦੇ ਨੇ ਸੇਵਕ ਦਰਗਹਿ ਸੁਰਖਰੂ, ਗੁਰੂ ਦੀ ਸੇਵਾ ਹਿਰਦੇ ਚ ਧਾਰਨ ਕਰ ਲੈਣ ਵਾਲੇ, ਜੀਵਨ ਚ ਧਾਰਨ ਕਰ ਲੈਣ ਵਾਲੇ, ਗੁਰੂ ਕਾ ਉਪਦੇਸ਼ ਕਮਾਉਣ ਵਾਲੇ, ਉਹ ਦਰਗਾਹ ਚ ਸੁਰਖਰੂ। ਸੁਰਖਰੂ ਫਾਰਸੀ ਦਾ ਸ਼ਬਦ ਹੈ ਨਾ, ਇਹਦਾ ਜੇ ਪੰਜਾਬੀ ਚ ਸਿੱਧਾ ਉਲਥਾ ਕਰੀਏ ਤਾਂ ਬਣਦਾ ਲਾਲ ਮੂੰਹ ਤੇ ਕਾਲਾ ਮੂੰਹ ਹੁੰਦਾ। ਜ਼ਰੂਰੀ ਨੀ ਕਿ ਕਿਸੇ ਦੇ ਮੂੰਹ ਤੇ ਕਾਲਖ ਜਾਂ ਲਾਲੀ ਲੱਗੀ ਹੋਵੇ ਤਾਂ ਹੀ ਵਿਲੱਖਣਤਾ ਹੁੰਦੀ ਹੈ। ਲਾਲ ਮੂੰਹ ਉਸਦਾ ਹੁੰਦਾ ਹੈ ਜਿਸ ਦੇ ਅੰਦਰ ਗੁਮਾਹ ਜੋਸ਼ ਤੇ ਜੀਵਨ ਦਾ ਖੂਨ ਦੌੜਦਾ, ਤੇ ਕਾਲਾ ਮੂੰਹ ਉਸਦਾ ਹੁੰਦਾ ਹੈ ਜਿਹੜਾ ਸ਼ਰਮਿੰਦਗੀ ਨਾਲ ਭਰਿਆ ਹੋਵੇ, ਸਿਰ ਨੀਵਾਂ ਕਰਕੇ ਬੈਠਾ ਹੋਵੇ, ਜਿਸ ਦਾ ਮੁੱਖ ਉਜਲਾ ਹੋਵੇ, ਜਿਸ ਦੇ ਮੱਥੇ ਤੇ ਕੋਈ ਮੈਲ ਨਾ ਹੋਵੇ, ਜਿਸ ਨੂੰ ਕੋਈ ਸ਼ਰਮਿੰਦਗੀ ਨਾ ਹੋਵੇ, ਉਹਨੂੰ ਸੁਰਖਰੂ ਕਹਿੰਦੇ ਨੇ। ਤੇ ਜਿਸ ਬੰਦੇ ਨੂੰ ਆਪਣੇ ਪਾਪਾਂ ਤੇ ਆਪ ਹੀ ਪਛਤਾਤਾ ਹੋਵੇ ਤੇ ਲੋਕਾਂ ਵੱਲੋਂ ਫਟਕਾਰਾਂ ਜਿਹਨਾਂ ਨੂੰ ਪੈਂਦੀਆਂ ਹੋਣ, ਜ਼ਰੂਰੀ ਨਹੀਂ ਕਿ ਉਹਦੇ ਮੂੰਹ ਤੇ ਕੋਈ ਕਾਲਾ ਰੰਗ ਹੀ ਮਲਿਆ ਹੋਵੇ, ਉਹਦਾ ਮੂੰਹ ਵੈਸੇ ਹੀ ਰੰਗ ਜਿਸ ਦਾ ਖੂਨ ਸੁੱਕਣ ਜਾਵੇ, ਸੜ ਜਾਵੇ, ਪਛਤਾਵੇ ਵਿੱਚ ਹੋਵੇ, ਚਿੰਤਾ ਵਿੱਚ ਹੋਵੇ, ਪਰੇਸ਼ਾਨੀ ਵਿੱਚ ਹੋਵੇ, ਤੇ ਚਿਹਰੇ ਤੇ ਲਾਲੀ ਕਾਹਦੀ ਆਉਣੀ। ਉਹ ਰੰਗ ਹੋਰ ਤਰ੍ਹਾਂ ਦਾ ਹੁੰਦਾ, ਉਸ ਨੂੰ ਮੂੰਹ ਕਾਲਾ ਕੀ ਹੈ। ਸੇਵਖ ਦਰਗਹਿ ਸੁਰਖਰੂ, ਬੇਮੁਖ ਮੂੰਹ ਕਾਲਾ। ਸੰਸਾਰ ਤੇ ਵੀ ਹੈ, ਮੇਰੀ ਦਰਗਾਹ ਦੀ ਗੱਲ ਨਹੀਂ, ਸੰਸਾਰ ਵਿੱਚ ਵੀ ਸੇਵਕਾਂ ਦੇ ਮੂੰਹ ਸੁਰਖਰੂ ਨੇ ਤੇ ਨਿੰਦਕਾਂ ਦੇ, ਬੇਮੁਖਾਂ ਦੇ ਮੂੰਹ ਕਾਲੇ। ਉਹ ਸ਼ਰਮਿੰਦਗੀ ਲਈ ਫਿਰਦੇ ਨੇ, ਤੇ ਉਂਝ ਵੀ ਮਨੁੱਖ ਦਰਗਾਹ ਵਾਸਤੇ ਵੀ, ਜਿਵੇਂ ਆਪਾਂ ਬਾਣੀ ਪੜ੍ਹਨੇ ਆ ਨਾ, ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਜਿੰਨੀ ਕਮੀ ਨਾਹੇ ਗੁਣ ਤੇ ਕਮੜੇ ਵਿਸਾਰ, ਮਤ ਸ਼ਰਮਿੰਦਾ ਸੀ ਵਹੀ ਸਾਈਂ ਦੇ ਦਰਬਾਰ। ਸੱਚੀ ਦਰਗਾਹ ਵਿਚ, ਸਾਈਂ ਦੇ ਦਰਬਾਰ ਚ ਤੈਨੂੰ ਕਿਤੇ ਸ਼ਰਮਿੰਦਾ ਨਾ ਹੋਣਾ ਪਵੇ, ਮੂੰਹ ਕਾਲਾ ਨਾ ਹੋਵੇ। ਤੇ ਜੇ ਉਸ ਮੂੰਹ ਕਾਲੇ ਤੋਂ ਬਚਣਾ, ਤੇ ਭਾਈ ਸਾਹਿਬ ਤਾਂ ਗੁਰੂ ਦੇ ਲੜ ਲਾਉਂਦੇ, ਆ ਗੁਰੂ ਕੇ ਲੜ ਲੱਗ ਜਾ, ਸੇਵਕ ਹੋ ਜਾ, ਗੁਰ ਸ਼ਬਦ ਕਮਾਉਣ ਵਾਲਾ ਹੋ ਜਾ, ਤੇਰਾ ਦਰਗਾਹ ਚ ਮੁੱਖ ਸੁਰਖਰੂ ਹੋ ਜਾਵੇ। ਪਰ ਇਹ ਗੱਲ ਤਾਂ ਹੈ ਜੇ ਵਿਸ਼ਵਾਸ ਅੰਦਰ ਦ੍ਰਿੜ ਹੋ, ਜੇ ਪਤਾ ਹੋਵੇ ਇਹ ਜਿਹੜਾ ਬੈਠਾ ਹੈ, ਇਹ ਜਿਹੜਾ ਸਜਿਆ ਹੋਇਆ, ਇਹ ਸੋਹਣਿਆਂ ਦਾ ਸੁਲਤਾਨ, ਇਹ ਸਤਿਗੁਰੂ ਆਪ, ਨਾ ਕੇਵਲ ਸਤਿਗੁਰੂ ਆਪ ਬਲਕਿ ਪਾਰ ਬ੍ਰਹਮ ਆਪ ਹੈ।

ਕੁਛ ਕਰਨ ਵਾਲਾ, ਸਾਰੀ ਸਮਰੱਥਾ ਦਾ ਮਾਲਕ ਹੈ। ਉਹ ਵਾਹਿਗੁਰੂ। ਪਰ ਜਿਸ ਵੇਲੇ ਗੁਰੂ ਰੂਪ ਵਿਚ ਹੋ ਕੇ ਸੰਗਤ ਚ ਵਰਤਦਾ ਹੈ, ਗੁਰ ਸ਼ਬਦ ਚ ਬੈਠਾ ਹੈ, ਤਾਂ ਇੱਕ ਗੱਲ ਹੋਰ ਹੋ ਜਾਂਦੀ ਏ, ਸਾਧ ਸੰਗਤ ਦਾ ਕਰੇ ਕਰਾਇਆ। ਜੋ ਜੋ ਚਿਤਵੇਂ ਸਾਧ ਜਨ ਸੋ ਲੇਤਾ ਮਾਨ, ਬੜਾ ਪੱਕਾ ਸੰਬੰਧ ਹੈ। ਭਾਈ ਸਾਹਿਬ ਕਹਿੰਦੇ ਨੇ, ਭਾਈ ਸਾਹਿਬ ਕਹਿੰਦੇ ਨੇ, ਸਾਧ ਸੰਗਤ ਪਿਓ ਪੁੱਤ ਹੋਏ, ਦਿੱਤਾ ਖਾਏ ਬਹਿ ਨਹੀਂ ਪੈਣ ਆਇਆ, ਇੰਨਾ ਪਿਆਰ। ਸਿੱਖ ਇੰਨਾ ਨੇੜੇ ਹੋ ਗਿਆ ਗੁਰੂ ਕੇ, ਪਾਰ ਬ੍ਰਹਮ ਦੇ ਇੰਨਾ ਨਜ਼ਦੀਕ ਹੋ ਗਿਆ, ਜਿਵੇਂ ਬਾਪ ਪੁੱਤਰ ਨੂੰ ਗੋਦੀ ਚ ਪਾ ਕੇ ਲਾਡ ਲਡਾਉਂਦਾ, ਇਵੇਂ ਸਿੱਖ ਦੀਆਂ ਲੋੜਾਂ ਦਾ ਖਿਆਲ ਵਾਹਿਗੁਰੂ ਤੇ ਸਤਿਗੁਰੂ ਆਪ ਰੱਖਦਾ। ਵਾਹਿਗੁਰੂ ਗੁਰੂ ਰੂਪ ਹੋ ਕਰਕੇ, ਜਿਵੇਂ ਭੱਟ ਭਗਤਾਂ ਨੇ ਕਿਹਾ, ਆਪ ਨਾਰਾਇਣ ਕਲਾ ਆਧਾਰ ਜਗਮੈ ਪਰਵਰਿਓ, ਨਿਰੰਕਾਰ ਆਪ ਗੁਰੂ ਨਾਨਕ ਦੇ ਰੂਪ ਵਿਚ ਸੰਸਾਰ ਤੇ ਪ੍ਰਗਟ ਹੋਏ, ਤੇ ਫਿਰ ਉਹੀ ਗੁਰੂ ਨਾਨਕ ਆਪਣੇ ਪਿਆਰਿਆਂ ਦੀ ਸੰਗਤ ਵਿਚ, ਆਪਣੇ ਪਿਆਰੇ ਗੁਰਸਿੱਖਾਂ ਦੇ ਵਿਚ ਦਰਸ਼ਨ ਦੇ ਰਿਹਾ ਤੇ ਸ਼ਬਦ ਰੂਪ ਵਿਚ ਬੈਠਾ ਹੋਇਆ ਆਪਣਾ ਵਿਚਾਰ ਦੇ ਰਿਹਾ। ਕਦੇ ਸਾਹਿਬ ਕਲਗੀਧਰ ਪਾਤਸ਼ਾਹ ਨੇ ਕਿਹਾ ਸੀ ਗੁਰਸਿੱਖਾਂ ਨੂੰ, ਸਿੱਖਾਂ ਨੇ ਪੁੱਛਿਆ, ਮਹਾਰਾਜ ਤੁਸੀਂ ਤਾਂ ਸਰੀਰ ਕਰਕੇ ਸਾਥੋਂ ਅਲੱਗ ਹੋਣਾ ਲੋੜਦੇ ਹੋ, ਅਸੀਂ ਕੀ ਕਰਾਂਗੇ? ਸਾਹਿਬ ਕਹਿਣ ਲੱਗੇ, ਕੀ ਚਾਹੁੰਦੇ ਹੋ ਕਿ ਮਹਾਰਾਜ ਦਰਸ਼ਨ ਕਿਤੇ ਕਰਾਂਗੇ, ਗੱਲਾਂ ਕਿਹਦੇ ਨਾਲ ਕਰਾਂਗੇ, ਪੂਜਾ ਕਿਸ ਦੀ ਕਰਾਂਗੇ? ਸਾਹਿਬ ਕਹਿਣ ਲੱਗੇ, ਪੂਜਾ ਤਾਂ ਤੁਹਾਨੂੰ ਮੈਂ ਪਹਿਲਾਂ ਹੀ ਇੱਕ ਅਕਾਲ ਦੀ ਸਮਝਾ ਚੁੱਕਾ, ਪੂਜਾ ਅਕਾਲ ਪੁਰਖ ਦੀ ਕਰਨੀ, ਮੇਰਾ ਦਰਸ਼ਨ ਕਰਨਾ ਹੈ ਤਾਂ ਖਾਲਸ ਦਾ ਦਰਸ਼ਨ ਕਰਨਾ, ਮੇਰੇ ਨਾਲ ਗੱਲਾਂ ਕਰਨੀਆਂ ਨੇ, ਗੁਰਬਾਣੀ ਦੀ ਵਿਚਾਰ ਕਰਨੀ, ਗੁਰੂ ਕੇ ਬਚਨਾਂ ਦੇ ਅਨੁਸਾਰ ਹੀ ਹੋਵੇ, ਗੁਰੂ ਕੇ ਬਚਨਾਂ ਨੂੰ ਧਿਆਨ ਨਾਲ ਪੜ੍ਹੋ ਸੁਣੋਗੇ, ਗੁਰੂ ਨਾਲ ਗੱਲਾਂ ਕਰਦੇ ਜਾਪੋਗੇ। ਇੱਥੇ ਭਾਈ ਸਾਹਿਬ ਕਹਿੰਦੇ, ਉਹੀ ਵਾਹਿਗੁਰੂ ਅਕਾਲ ਪੁਰਖ ਗੁਰੂ ਦਾ ਰੂਪ ਧਾਰਨ ਕਰਕੇ ਪ੍ਰਗਟ ਹੋਇਆ ਤੇ ਫਿਰ ਸ਼ਬਦ ਵਿਚ ਸਮਾ ਕੇ ਬੈਠ ਗਿਆ ਤੇ ਸੰਗਤਾਂ ਵਿਚ ਗੁਰਸਿੱਖਾਂ ਵਿਚ ਬੈਠ ਗਿਆ। ਜਦ ਐਸਾ ਹੋ ਕੇ ਬੈਠਾ ਹੈ ਤਾਂ ਗੁਰਸਿੱਖਾਂ ਦੀ ਮੰਨੇਗਾ, ਸਾਧ ਸੰਗਤ ਦੀ ਬੇਨਤੀ ਤੇ ਅਰਦਾਸ ਪ੍ਰਵਾਨ ਵੀ ਕਰੇਗਾ, ਉਹਨਾਂ ਦੀਆਂ ਲੋੜਾਂ ਦਾ ਖਿਆਲ ਵੀ ਕਰੇਗਾ। ਭਾਈ ਸਾਹਿਬ ਕਹਿੰਦੇ ਨੇ, ਕਰਨ ਕਾਰਨ ਸਮਰੱਥ ਵਾਹਿਗੁਰੂ ਸਾਧ ਸੰਗਤ ਦਾ ਕਰੇ ਕਰਾਇਆ, ਸਾਰਾ ਕੁਝ ਉਹਦੇ ਭੰਡਾਰਿਆਂ ਚ ਭਰਿਆ ਪਿਆ, ਪਰ ਸਾਧ ਸੰਗਤ ਦਾ ਦੇ ਦਿਵਾਇਆ, ਸਾਧ ਸੰਗਤ ਜਿਹਨੂੰ ਚਾਹੇ ਦਵਾ ਦੇਵੇ, ਜੋ ਚਾਹੇ ਲੈ ਲਵੇ, ਪਾਰ ਬ੍ਰਹਮ ਗੁਰ ਰੂਪ ਹੋਏ, ਸਾਧ ਸੰਗਤ ਗੁਰ ਸ਼ਬਦ ਸਮਾਇਆ, ਪਾਰ ਬ੍ਰਹਮ ਗੁਰੂ ਦਾ ਰੂਪ ਹੋ ਕਰਕੇ ਸਾਧ ਸੰਗਤ ਵਿਚ ਗੁਰ ਸ਼ਬਦ ਬੈਠਾ, ਜਿਸ ਨੂੰ ਲੋਕਾਂ ਨੇ ਜਗ ਭੋਗ ਜੋਗ ਧਿਆਨ ਕਰ ਅਨੇਕਾਂ ਕਰਮ ਕਾਂਡਾਂ ਦੇ ਨਾਲ, ਅਨੇਕਾਂ ਯਤਨਾਂ ਦੇ ਨਾਲ ਪੂਜਾ ਪਰੇ ਨਾ ਦਰਸ਼ਨ ਪਾਇਆ, ਕਿਸੇ ਨੂੰ ਲੱਭਾ ਨਹੀਂ, ਕਿਸੇ ਨੂੰ ਦਰਸ਼ਨ ਨਸੀਬ ਨਹੀਂ ਹੋਏ, ਗੁਰਸਿੱਖਾਂ ਨੇ ਉਹਨਾਂ ਨੂੰ ਲੱਭ ਲਿਆ, ਸੰਗਤ ਵਿਚੋਂ ਲੱਭ ਲਿਆ, ਗੁਰ ਸ਼ਬਦ ਵਿਚੋਂ ਲੱਭ ਲਿਆ, ਔਰ ਐਸਾ ਲੱਭਿਆ, ਇੰਨੇ ਨੇੜੇ ਹੋ ਗਏ, ਇੰਨਾ ਪਿਆਰ ਪਾ ਲਿਆ, ਇੰਨੀ ਸਾਂਝ ਪਾ ਲਈ, ਪਿਓ ਪੁੱਤਰਾਂ ਵਾਂਗ ਇੱਕ ਮਿੱਕ ਹੋ ਗਏ। ਔਰ ਫਿਰ ਇੱਕ ਹੋਰ ਗੱਲ, ਉਹ ਜਗ ਭੋਗ ਜੋਗ ਧਿਆਨ ਕਰਨ ਵਾਲੇ ਤਾਂ ਕਈ ਵਾਰੀ ਸੰਸਾਰ ਨੂੰ ਛੱਡ ਕੇ ਬਾਹਰ ਭਟਕਦੇ ਨਜ਼ਰ ਆਏ, ਗੁਰੂ ਕਾ ਸਿੱਖ ਸੰਸਾਰ ਚ ਰਹਿੰਦਿਆਂ ਹੋਇਆ, ਘਰ ਬਾਰ ਚ ਰਹਿੰਦਿਆਂ ਹੋਇਆ, ਪਰਸਪਰ ਸਤਿਕਾਰ ਦਾ ਅਧਿਕਾਰੀ ਬਣ ਕੇ ਇੱਕ ਦੂਜੇ ਵਿਚ ਸਤਿਗੁਰੂ ਦੇ ਦਰਸ਼ਨ ਕਰਦਾ ਹੋਇਆ ਇੱਕ ਦੂਜੇ ਪੈਰੀ ਪੈਂਦਾ ਨਜ਼ਰ ਆਉਂਦਾ, ਔਰ ਇਸੇ ਸੰਸਾਰ ਚ ਰਹਿੰਦਿਆਂ ਹੋਇਆ ਪ੍ਰਭੂ ਦੇ ਪਿਆਰ ਨੂੰ ਮੰਨਦਿਆਂ, ਗੁਰੂ ਦੇ ਪਿਆਰ ਨੂੰ ਮੰਨਦਿਆਂ ਹੋਇਆ ਮਾਇਆ ਵਿਚ ਉਦਾਸ ਰਖਾਇਆ। ਪਰ ਇੱਕ ਗੱਲ ਹੈ, ਜੇ ਤਾਂ ਗੁਰੂ ਨਾਲ ਗੱਲਾਂ ਕਰਨੀਆਂ ਨੇ ਤੇ ਗੁਰ ਸ਼ਬਦ ਨੂੰ ਵਿਚਾਰਾਂਗੇ, ਜੇ ਗੁਰੂ ਕੇ ਨਜ਼ਦੀਕ ਹੋਣਾ ਹੈ, ਗੁਰੂ ਨਾਲ ਵਿਚਾਰ ਦੀ ਸਾਂਝ ਪਾਉਣੀ ਹੈ, ਪਿਆਰ ਦੀ ਸਾਂਝ ਪਾਉਣੀ ਹੈ ਤੇ ਗੁਰ ਸ਼ਬਦ ਦੀ ਸਾਂਝ ਵੀ ਪਾਉਣੀ ਪਏਗੀ। ਲੇਕਿਨ ਜੇ ਕਦੇ ਗੁਰੂ ਨੂੰ ਪ੍ਰਸੰਨ ਕਰਨਾ ਹੋਵੇ ਤੇ ਮਹਾਰਾਜ ਪਾਵਨ ਬਾਣੀ ਚ ਕਹਿੰਦੇ ਨੇ, ਸਾਹਿਬ ਕਹਿੰਦੇ ਨੇ, ਗੁਰਸਿੱਖਾਂ ਅੰਦਰ ਸਤਿਗੁਰ ਵਰਤੈ, ਜੋ ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆ, ਜਿਹੜਾ ਗੁਰਸਿੱਖਾਂ ਨੂੰ ਪਿਆਰ ਕਰਦਾ ਉਹ ਗੁਰੂ ਕੀ ਖੁਸ਼ੀ ਲੈਂਦਾ, ਵਿਚ ਸੰਗਤ ਹਰ ਪ੍ਰਭ ਵਸੈ ਜੀ, ਇਸੇ ਸੰਗਤ ਚ ਗੁਰਸਿੱਖਾਂ ਵਿਚ ਵਾਹਿਗੁਰੂ ਆਪ ਵਸਦਾ, ਇਹਨਾਂ ਦੀ ਖੁਸ਼ੀ ਗੁਰੂ ਕੀ ਖੁਸ਼ੀ, ਪਾਰ ਬ੍ਰਹਮ ਦੀ ਖੁਸ਼ੀ।
ਇਸੇ ਕਰਕੇ ਗੁਰਮੁਖਾਂ ਗੁਰਸਿੱਖਾਂ ਸਤਸੰਗੀਆਂ ਨੇ ਗੁਰੂ ਪਿਆਰ ਵਾਲਿਆਂ ਸ਼ਬਦ ਵਿਚਾਰ ਵਾਲਿਆਂ ਨਾਮ ਦੀ ਕਮਾਈ ਵਾਲਿਆਂ ਦੀ ਖੁਸ਼ੀ ਲੈਣ ਦਾ ਯਤਨ ਕੀਤਾ ਸਦਾ। ਔਰ ਭਾਈ ਸਾਹਿਬ ਪੁੰਨ ਵੀ ਬੜਾ ਕਹਿੰਦੇ ਨੇ, ਭਾਈ ਸਾਹਿਬ ਕਹਿੰਦੇ ਨੇ ਜੇ ਕਿਤੇ ਗੁਰਸਿੱਖਾਂ ਦੀ ਸੇਵਾ ਚ ਲੱਗ ਜਾਈਏ ਨਾ ਤੇ ਗੁਰੂ ਵੱਲੋਂ ਬੜੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਨੇ। ਏਡਾ ਵੱਡਾ ਪੁੰਨ ਹੈ ਜਿਹੜੇ ਉਸ ਵੇਲੇ ਪ੍ਰਚੰਦ ਪੁੰਨਾਂ ਦੀਆਂ ਗੱਲਾਂ ਸਨ, ਜਿਹੜੇ ਯਤਨ ਲੋਕ ਪ੍ਰਭੂ ਪ੍ਰਸੰਨਤਾ ਦੇ ਕਰਦੇ ਸਨ, ਪੂਜਾ ਪਾਠ ਪੁੰਨ ਦਾਨ ਤੀਰਥ ਯਾਤਰਾ ਆਦਿਕ ਵੱਡੇ ਵੱਡੇ ਯੱਗ ਆਦਿਕ ਭਾਈ ਸਾਹਿਬ ਨੇ ਸਭ ਨੀਵੇਂ ਪਾ ਦਿੱਤੇ।

ਐਸਾ ਸੋਨਾ ਹੈ। ਭਾਈ ਸਾਹਿਬ ਕਹਿੰਦੇ ਨੇ ਇੱਕ ਵਾਰੀ ਨਹੀਂ ਪੰਜ ਵਾਰੀ ਗੰਗਾ ਚਲਾ ਜਾ, ਪੰਜ ਵਾਰੀ ਪ੍ਰਾਗਰਾਜ ਲਾ ਕੇ ਤ੍ਰਿਵੇਣੀ ਦੇ ਇਸ਼ਨਾਨ ਕਰੇ। ਇੱਕ ਸਿੱਖ ਨੂੰ ਇਸ਼ਨਾਨ ਕਰਾ ਦੇਵੇ, ਇੱਕ ਸਿੱਖ ਨੂੰ ਨਹਾਉਣ ਵਾਸਤੇ ਇਸ਼ਨਾਨ ਵਾਸਤੇ ਪਾਣੀ ਭਰ ਕੇ ਦੇ ਦੇਵੇ, ਉਹਦੇ ਇਸ਼ਨਾਨ ਦਾ ਪ੍ਰਬੰਧ ਕਰ ਦੇਵੇ, ਇੰਨਾ ਪੁੰਨ। ਕਹਿੰਦੇ ਨੇ ਸਿੱਖ ਨੂੰ ਪਿਆਰ ਨਾਲ ਪਾਣੀ ਪਿਆਤਾ, ਵੈਸੇ ਤਾਂ ਸਭ ਨੂੰ ਹੀ ਪਿਆਉਣਾ ਚਾਹੀਦਾ, ਪਰ ਗੁਰੂ ਕੇ ਸਿੱਖ ਨੂੰ, ਗੁਰਸ਼ਬਦ ਦੀ ਵਿਚਾਰ ਵਾਲੇ ਨੂੰ, ਗੁਰੂ ਪਿਆਰ ਵਾਲੇ ਨੂੰ ਆਦਰ ਸਤਿਕਾਰ ਨਾਲ ਪਾਣੀ ਪਿਆ ਦਿੱਤਾ। ਸਮਝ ਲਓ ਕੁਰਖੇਤਰ ਦੀ ਯਾਤਰਾ ਹੋ ਗਈ, ਕੁਰਖੇਤਰ ਵਰਗੇ ਮਹਾਨ ਤੀਰਥ ਦੀ ਯਾਤਰਾ ਹੋ ਗਈ। ਤੇ ਜੇ ਕਿਤੇ ਸਿੱਖ ਨੂੰ ਪ੍ਰਸ਼ਾਦਾ ਛਕਾ ਦਿੱਤਾ ਪਿਆਰ ਨਾਲ, ਭਾਉ ਕਰਕੇ ਲੰਗਰ ਛਕਾ ਦਿੱਤਾ, ਤੇ ਅਸਮੇਧ ਜੱਗ ਕਰ ਲਿਆ, ਥੋੜਾ ਨਹੀਂ ਬਹੁਤ ਵੱਡਾ ਪੁੰਨ ਹੋ ਗਿਆ। ਤੇ ਭਾਈ ਸਾਹਿਬ ਕਹਿੰਦੇ ਨੇ ਇੱਕ ਹੋਰ ਵੱਡਾ ਪੁੰਨ ਵੀ ਹੈ, ਇਹ ਤੋਂ ਵੀ ਵੱਡਾ ਪੁੰਨ ਹੈ। ਜੈਸੇ ਸੱਤ ਮੰਦਰ ਕੰਚਨ ਕੇ ਉਸਾਰ ਦੀ, ਕੋਈ ਸੋਨੇ ਦਾ ਮਕਾਨ ਇੱਕ ਅੱਧਾ ਬਣਾ ਸਕਦਾ, ਮਿੱਟੀ ਦਾ ਹੀ ਬਣਾਉਣੇ ਆ, ਮਸਾ ਮਸਾ ਬਣਦਾ। ਇੱਕ ਨਹੀਂ ਸੱਤ ਸੱਤ ਮਕਾਨ ਸੋਨੇ ਦੇ ਕੋਈ ਬਣਾ ਕੇ ਦਾਨ ਕਰ ਦੇਵੇ, ਤੇ ਜੇ ਕਿਤੇ ਸਿੱਖ ਨੂੰ ਸ਼ਬਦ ਸਿਖਾ ਦੇਵੇ, ਸ਼ਬਦ ਸੁਣਾ ਦੇਵੇ, ਸ਼ਬਦ ਦੇ ਲੜ ਲਾ ਦੇਵੇ, ਉਦੋਂ ਵੱਡਾ ਪੁੰਨ। ਸੱਤ ਸੱਤ ਸੋਨੇ ਦੇ ਮਕਾਨ ਬਣਾ ਕੇ ਦਾਨ ਕਰਨ ਨਾਲੋਂ ਇੱਕ ਸਿੱਖ ਨੂੰ ਸ਼ਬਦ ਸਿਖਾ ਦੇਵੇ, ਗੁਰੂ ਕੇ ਸ਼ਬਦ ਦੇ ਲੜ ਲਾ ਦੇਵੇ। ਇੱਕ ਹੋਰ ਗੱਲ ਕਹਿੰਦੇ ਨੇ, ਕਹਿੰਦੇ ਨੇ ਸਾਧਾਂ ਦੇ ਦਰਸ਼ਨ ਕਰਨ ਵਾਸਤੇ, ਮਹਾਤਮਾਵਾਂ ਦੇ ਦਰਸ਼ਨ ਕਰਨ ਵਾਸਤੇ, ਉਹਨਾਂ ਆਤਮਾ ਦੇ ਦਰਸ਼ਨ ਕਰਨ ਵਾਸਤੇ ਲੋਕ ਤੀਰਥਾਂ ਤੇ ਭਟਕਦੇ ਨੇ, ਪਰ 20 ਵਾਰੀ ਕਿਸੇ ਸਾਧੂ ਦੇ ਦਰਸ਼ਨ ਕਰਨ ਜਾਣਾ ਇੱਕ ਪਾਸੇ, ਤੇ ਕਿਸੇ ਗੁਰਸਿੱਖ ਨੂੰ ਮੁੱਠੀਆਂ ਭਰ ਕੇ ਸਵਾ ਦੇਣਾ ਇੱਕ ਪਾਸੇ। ਇਸ ਛੋਟੇ ਯਤਨ ਨਾਲ ਵੱਡਾ ਫਲ, ਬਹੁਤ ਵੱਡਾ ਮਹਾਤਮ ਹੈ। ਗੁਰੂ ਕੇ ਸਿੱਖ ਦੀ ਖੁਸ਼ੀ ਗੁਰੂ ਕੀ ਖੁਸ਼ੀ ਹੈ। ਔਰ ਇੱਕ ਵਾਰੀ ਐਸਾ ਹੋਇਆ ਸੀ, ਭਾਈ ਸੱਤਾ ਬਲਵੰਡ ਕੀਰਤਨ ਕਰਕੇ ਹਟੇ ਸਨ, ਉੱਠੇ ਤੇ ਅੱਗੋਂ ਬਾਬਾ ਬੁੱਢਾ ਜੀ ਮਿਲ ਗਿਆ। ਕਹਿਣ ਲੱਗੇ, ਭਾਈ ਸੱਤਾ ਅੱਜ ਮੈਂ ਪਛੜ ਗਿਆ, ਇੱਕ ਸ਼ਬਦ ਮੈਨੂੰ ਵੀ ਸੁਣਾ ਦੇ। ਕਹਿਣ ਲੱਗੇ, ਬਾਬਾ ਇਸ ਤਰ੍ਹਾਂ ਥੋੜਾ ਕੀਰਤਨ ਸੁਣਾਇਆ ਜਾਂਦਾ, ਉੱਥੇ ਆ ਕੇ ਸੁਣਿਆ ਕਰ। ਬਾਬਾ ਨਿਰਾਸ਼ ਹੋ ਕੇ ਜਾ ਬੈਠਾ, ਸੰਗਤ ਗੁਰੂ ਕੇ ਬਚਨ ਸੁਣ ਲੈ, ਸਾਹਿਬ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਬਚਨ ਸੁਣ ਲੈ। ਸ਼ਾਮ ਹੋਈ, ਕੀਰਤਨ ਕਰਨ ਆਉਣ ਬੈਠੇ, ਮਹਾਰਾਜ ਦੂਜੇ ਪਾਸੇ ਮੂੰਹ ਕਰਕੇ ਬੈਠ ਗਏ, ਪਰੇਸ਼ਾਨ ਹੋਏ, ਹੱਥ ਬੰਨੇ। ਮਹਾਰਾਜ ਕਹਿਣ ਲੱਗੇ, ਨਹੀਂ ਤੁਹਾਡਾ ਕੀਰਤਨ ਸੁਣਨਾ, ਤੁਸੀਂ ਮੇਰੇ ਸਿੱਖ ਨੂੰ ਸ਼ਬਦ ਨਹੀਂ ਸੁਣਾਇਆ, ਮੇਰੇ ਕੀ ਲੱਗਦੇ, ਮੇਰੇ ਸਿੱਖ ਦੀ ਖੁਸ਼ੀ ਨਹੀਂ ਲਈ, ਮੇਰੇ ਕੀ ਲੱਗਦੇ। ਮਹਾਰਾਜ ਸੱਚਾ ਪਾਤਸ਼ਾਹ ਸਿੱਖ ਦੀ ਖੁਸ਼ੀ

0: ਨਾਮ ਦਿਓ ਜੀ ਦੀ ਬਾਣੀ ਸੁਣਾਣਾ ਮੈਂ ਅੰਧਲੇ ਕੀ ਦੇਖ ਤੇਰਾ ਨਾਮ ਖੁੰਡਕਾਰਾ
1: ਖੁੰਡਕਾਰਾ ਕਿਉਂ ਗੁਰਦੇਵ
0: ਖੁੰਡਕਾਰਾ ਲੱਕੜੀ ਦੇ ਉਸ ਟੁਕੜੇ ਨੂੰ ਕਹਿੰਦੇ ਨੇ ਜਿਸ ਉੱਤੇ ਪਟੜਾ ਟਿਕਾਇਆ ਜਾਂਦਾ
1: ਪਟੜਾ ਕੀ ਹੁੰਦਾ
0: ਜਿਸ ਉੱਤੇ ਧੋਬੀ ਕੱਪੜੇ ਧੋਂਦੇ ਨੇ ਭਗਤ ਨਾਮਦੇਵ ਜੀ ਦਾਤ ਦੇ ਛੀਨੇ ਸਨ ਕੱਪੜੇ ਧੋਂਦੇ ਧੋਂਦੇ ਉਹ ਆਪਣੀ ਆਤਮਾ ਨੂੰ ਹਰੀ ਨਾਮ ਨਾਲ ਧੋਂਦੇ ਸਨ ਇਸੇ ਲਈ ਉਹਨਾਂ ਨੇ ਕਿਹਾ ਕਿ ਹੇ ਪ੍ਰਭੂ ਮੈਨੂੰ ਤੇਰੇ ਨਾਂ ਦੀ ਉਨੀ ਟੇਕ ਜਿੰਨੀ ਕਿ ਪਟੜੇ ਨੂੰ ਖੁੰਦਕਾਰੇ ਦੀ

ਜੁਗੀ ਜੁਗਤ ਗੁਰੂ ਕੇ ਪੁੱਤਰ ਹੋ ਗਏ ਤੇ ਗੁਰੂ ਕੇ ਪੁੱਤਰ ਸਤਸੰਗੀ ਜਿੱਥੇ ਮਿਲ ਕੇ ਬੈਠ ਕੇ ਪ੍ਰਭੂ ਜਸ ਕਰਦੇ ਨੇ, ਜਿਹੜਾ ਆ ਕੇ ਉਹਨਾਂ ਸਤਸੰਗੀਆਂ ਚ ਰਲ ਗਿਆ, ਗੁਰੂ ਪੁੱਤਰਾਂ ਚ ਰਲ ਗਿਆ, ਪਿਆਰ ਦੇ ਰੰਗ ਚ ਰਸਤਾ ਹੋਇਆ, ਪ੍ਰਭੂ ਜਸ ਕਰ ਰਿਹਾ ਹੈ, ਪ੍ਰਭੂ ਜਸ ਮਾਣ ਰਿਹਾ। ਔਰ ਇਹ ਧਰਮ ਦਾ ਮਾਰਗ, ਧਰਤੀ ਦੇ ਧਰਨ ਵਾਲੇ ਨਿਰੰਕਾਰ ਪ੍ਰਭੂ ਨੇ ਗੁਰੂ ਦੇ ਰੂਪ ਚ ਆਪ ਧਾਰਨ ਕੀਤਾ, ਆਪ ਬਣਾਇਆ। ਇਸ ਮਾਰਗ ਤੇ ਜਿਹੜੇ ਚਲਦੇ ਨੇ, ਧਰਮ ਪੰਥ ਧਰਿਓ ਧਰਨੀ ਧਰ ਆਪ, ਜਿਹੜੇ ਇਸ ਮਾਰਗ ਤੇ ਚਲਦੇ ਨੇ, ਰਹੇ ਲਿਵ ਧਾਰ ਨਾ ਧਾਵਤ ਹੈ, ਭਟਕਣਾ ਮੁੱਕ ਜਾਂਦੀ ਏ, ਲਿਵ ਜੁੜ ਜਾਂਦੀ ਏ, ਜੀਵਨ ਦਾ ਆਨੰਦ ਲੈਂਦੇ ਨੇ। ਭਗਤ ਭੱਟ ਮਥੁਰਾ ਜੀ ਕਹਿੰਦੇ ਨੇ, ਕਹਿੰਦੇ ਨੇ ਵੱਡੇ ਭਾਗਾਂ ਵਾਲੇ ਨੇ ਉਹ ਲੋਕ, ਮਥੁਰਾ ਪਨ ਭਾਗ ਭਲੇ ਉਨਕੇ, ਮਨ ਇੱਛਤ ਹੀ ਫਲ ਪਾਵਤ ਹੈ। ਉਹਨਾਂ ਦੇ ਮਨ ਦੀ ਇੱਛਾ ਪ੍ਰਭੂ ਪਿਆਰ ਨੂੰ ਪ੍ਰਾਪਤ ਕਰਨਾ, ਔਰ ਇਹ ਫਲ ਉਹ ਪ੍ਰਾਪਤ ਕਰਦੇ ਨੇ। ਤੇ ਕਹਿੰਦੇ ਨੇ ਉਹਨਾਂ ਨੂੰ ਫਿਰ ਰੱਬ ਦੇ ਸੁੱਤ ਸੂਰਜ ਦੇ ਪੁੱਤਰ ਧਰਮਰਾਜ ਦਾ ਡਰ ਨਹੀਂ ਰਹਿੰਦਾ। ਰੱਬ ਕੇ ਸੁੱਤ ਕੋ ਤਿਨ ਤ੍ਰਾਸ ਕਹਾਂ, ਜੋ ਚਰਨ ਗੁਰੂ ਚਿਤ ਲਾਵਤ ਹੈ, ਜਿਹੜੇ ਗੁਰੂ ਚਰਨਾਂ ਨਾਲ ਮਨ ਜੋੜ ਲੈਂਦੇ ਨੇ, ਉਹਨਾਂ ਨੂੰ ਨਰਕ ਦਾ ਡਰ ਨਹੀਂ, ਜਮ ਦਾ ਡਰ ਨਹੀਂ, ਤੇ ਨਾ ਹੀ ਕਿਸੇ ਸੁਰਗ ਦੀ ਇੱਛਾ ਰਹਿ ਜਾਂਦੀ। ਗੁਰੂ ਚਰਨਾਂ ਦੇ ਪਿਆਰ ਚ ਗੜੂੰਦ ਹੋਏ, ਆਨੰਦ ਲੈਂਦੇ ਨੇ ਰੰਗ ਚ ਰੱਤੇ ਹੋਏ,

ਉਸ ਵਾਹਿਗੁਰੂ ਦੀ ਭਗਤੀ ਕਰਦਿਆਂ ਕੋਈ ਨਿੰਦਾ ਕਰਦੇ ਉਹਦੇ ਨਾਲ ਝਗੜਾ ਨਾ ਕਰੋ। ਬਲਕਿ ਭਗਤ ਜੀ ਕਹਿੰਦੇ ਨੇ ਇਸ ਰਸਨਾ ਦੇ ਨਾਲ ਉਸ ਅੰਮ੍ਰਿਤ ਰੂਪੀ ਨਾਮ ਪੀ ਜਾਓ, ਕਿਸੇ ਨਾਲ ਝਗੜਾ ਨਾ ਕਰੋ, ਵਾਦ ਵਿਵਾਦ ਨਾ ਕਰੋ।

ਬਾਬਾ ਫਰੀਦ ਜੀ ਨੇ ਮਨੁੱਖ ਨੂੰ ਸਮੇਂ ਦੀ ਕਦਰ ਕਰਨ ਵਾਸਤੇ ਪ੍ਰੇਰਨਾ ਕੀਤੀ। ਸਤਿਗੁਰੂ ਕਹਿੰਦੇ ਨੇ ਸਾਰੀਆਂ ਜੂਨਾਂ ਦਾ ਸਰਤਾਜ ਬਣਾ ਕੇ ਮੈਂ ਤੈਨੂੰ ਸੰਸਾਰ ਵਿੱਚ ਭੇਜਿਆ। ਆਮ ਬਾਤ ਹੈ ਕਿ ਜਿਹੜਾ ਵੱਡਾ ਹੋਵੇ ਉਹਦੀ ਜ਼ਿੰਮੇਵਾਰੀ ਵੀ ਵੱਡੀ ਹੁੰਦੀ, ਵੱਡੇ ਦੀ ਜ਼ਿੰਮੇਵਾਰੀ ਵੀ ਵੱਡੀ। ਸਾਹਿਬ ਕਹਿੰਦੇ ਨੇ ਇਸ ਧਰਤੀ ਮੈਂ ਤੇਰੀ ਸਿੱਖਦਾਰੀ, ਵੱਡੇ ਵੱਡੇ ਸ਼ੀਂਭ ਗੇਲੇ ਨੱਥਾਂ ਪਾਈ ਫਿਰਦਾ ਇਨਸਾਨ, ਬੜੇ ਬੜੇ ਜ਼ਰੀਲੇ ਨਾਗ ਪਟਾਰੀਆਂ ਵਿੱਚ ਬੰਦ ਕਰੀ ਫਿਰਦਾ। ਸਤਿਗੁਰੂ ਕਹਿੰਦੇ ਨੇ ਪਰ ਤੇਰਾ ਕੋਈ ਫਰਜ਼ ਵੀ ਹੈ, ਤੈਨੂੰ ਨਾਮ ਜਪਣ ਵਾਸਤੇ ਭੇਜਿਆ ਸੰਸਾਰ ਵਿੱਚ। ਗੋਬਿੰਦ ਮਿਲਣ ਕੀ ਏ ਤੇਰੀ ਬਰੀਆ, ਇਹ ਸਮਾਂ ਹੈ ਤੇਰੇ ਨਾਮ ਜਪਣ ਦਾ। ਤਾਂ ਬਾਬਾ ਫਰੀਦ ਨੇ ਚੇਤਾਵਨੀ ਦਿੱਤੀ, ਇਹ ਭਾਈ ਜਦੋਂ ਦਰਿਆ ਵਿੱਚ ਥੋੜਾ ਥੋੜਾ ਪਾਣੀ ਹੋਵੇ ਉਦੋਂ ਤਾਂ ਬੇੜਾ ਤਿਆਰ ਕਰ ਲੈ ਤਾਂ ਕਿ ਸਮੇਂ ਨਾਲ ਤੂੰ ਪਾਰ ਲੰਘ ਸਕੇ, ਤੇ ਜਦੋਂ ਦਰਿਆ ਵਿੱਚ ਤੁਗਿਆਨੀ ਆ ਗਈ, ਤੂਫਾਨ ਆ ਗਿਆ, ਦਰਿਆ ਠਾਠਾ ਮਾਰਦਾ ਹੋਵੇਗਾ, ਉਸ ਵੇਲੇ ਮਿੱਤਰਾ ਪਾਰ ਨਹੀਂ ਲੱਗਿਆ ਜਾਣਾ, ਫਿਰ ਤਾਂ ਡੁੱਬਣ ਦੀ ਗੱਲ ਹੀ ਹੈ। ਇਸ ਕਰਕੇ ਕਿਰਪਾ ਕਰ, ਨਾਮ ਜਪ, ਨਾਮ ਦਾ ਬੇੜਾ ਤਿਆਰ ਕਰ ਤਾਂ ਕਿ ਸਮੇਂ ਨਾਲ ਤੂੰ ਭਵ ਸਾਗਰ ਤਰ ਸਕੇ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ ਵਿੱਚ ਬਾਬਾ ਫਰੀਦ ਜੀ ਪ੍ਰੇਰਣਾ ਦੇ ਰਹੇ ਨੇ ਤੇ ਸਾਨੂੰ ਚੇਤਾਵਨੀ ਕਰ ਰਹੇ ਨੇ, ਭਾਈ ਸਮੇਂ ਦੀ

ਸ਼ਾਇਦ ਕਹਿੰਦੇ ਨੇ ਇੱਥੇ 36 ਨਿਆਮਤਾਂ ਛਕਣੇ, ਫਿਰ ਵੀ ਤੈਨੂੰ ਵਾਹਿਗੁਰੂ ਚੇਤੇ ਨਹੀਂ ਆਉਂਦਾ। ਓਏ ਭੋਜਨ ਕਰਨ ਲੱਗਾ ਤੇ ਕਹਿ ਲਿਆ ਕਰ ਸਤਨਾਮ ਸ੍ਰੀ ਵਾਹਿਗੁਰੂ। ਹੇ ਮਾਲਕਾ ਤੇਰਾ ਲੱਖ ਲੱਖ ਸ਼ੁਕਰ ਹੈ, ਤੂੰ ਇਹ ਰਹਿਮਤ ਕੀਤੀ ਮੇਰੇ ਤੇ, ਮੈਨੂੰ ਸੋਹਣਾ ਭੋਜਨ ਦਿੱਤਾ। ਤੇ ਜਦੋਂ ਤੈਨੂੰ ਉਹ ਜੂਨ ਪਸ਼ੂ ਦੀ ਮਿਲ ਗਈ, ਫਿਰ ਤੇਰਾ ਕੰਮ ਲੈ ਕੇ ਤੇ ਤੇਰੇ ਮਾਲਕ ਨੇ ਤੇਰਾ ਰੱਸਾ ਖੋਲ ਦੇਣਾ, ਫਿਰ ਵੀ ਤੇਰਾ ਪੇਟ ਨਹੀਂ ਭਰਨਾ।

ਜਿਹੜੀ ਚੀਜ਼ ਗੁਰੂ ਦੇ ਚਰਨਾਂ ਵਿੱਚੋਂ ਲੈਣ ਆਏ ਹਾਂ, ਪਿਆਰ ਨਾਲ ਸਾਰੇ ਹੱਥ ਜੋੜੋ, ਬੜੇ ਸਤਿਕਾਰ ਸਹਿਤ ਬੇਨਤੀ ਕਰੋ ਗੁਰੂ ਦੇ ਚਰਨਾਂ ਵਿੱਚ। ਜਿਸ ਗੁਰੂ ਦੇ ਚਰਨਾਂ 'ਚ ਬਿਨੈ ਕਰੇ ਹਾਂ ਕੁਝ ਮਿਲ ਜਾਂਦਾ। ਆਓ ਪਿਆਰ ਨਾਲ ਸਾਰੇ ਬੇਨਤੀ ਕਰੀਏ, ਸਮਾਪਤੀ ਹੈ। ਗਰੀਬ ਨਵਾਜ਼ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਧੰਨ ਗੁਰੂ ਤੇਗ ਬਹਾਦਰ ਸਾਹਿਬ, ਗਰੀਬ ਨਵਾਜ਼ ਸਤਿਗੁਰ ਸੱਚੇ ਪਾਤਸ਼ਾਹ, ਹਿੰਦੀ ਚਾਦਰ ਆਵੀ ਦੇ ਦਰੋਂ ਕਰਮ ਸਾਹਿਬ ਗੁਰੂ ਪਿਆਰੇ ਗੁਰੂ ਕਿਰਾ, ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਭੈਣਾਂ ਬੱਚੀਆਂ ਬੱਚਿਆਂ ਨੇ ਨਾਮ ਆਪ ਜਾਣਦੇ ਹੋ, ਘੜ ਘੜ ਕੇ ਅੰਤਰ ਕਈਆਂ ਸੁਰਗ ਜੀਓ, ਆਵੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਆਵੀ ਦੇ ਰੱਬੀ ਦਰਗਾਹ ਵਿੱਚ ਹਾਜ਼ਰ ਹੋ ਕੇ ਕੀਰਤਨ ਦਸਕਾਰ ਕਰਦੇ ਮਾਇਆ ਦੱਸ ਰਹੀ ਖਜ਼ਾਨੇ ਪ੍ਰਭੂ ਕਰਨੇ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ, ਹਾਜ਼ਰੀ ਦੱਤੇ ਪ੍ਰਵਾਨ ਕਰਨੀ, ਸਰਬਤ ਸਾਧ ਸੰਗਤ ਦੇ ਸਿਰ ਤੇ ਮਿਹਰ ਭਰੇ ਹੱਥ ਰੱਖ ਕੇ ਨਾਮਦਾਨ ਦੀ ਦਾਤ ਬਖਸ਼ਿਸ਼ ਕਰਨੀ, ਪਿਆਰ ਨਾਲ ਰਸਨਾ ਪੁੱਤਰ ਕਰੋ, ਮਿਲ ਕੇ ਆਪੋ।

ਕਹੋ ਨਾਨਕ ਸੌ ਨਾਮ ਹਲੀਆਂ ਖੁਲੀਆਂ ਬੱਬੜੇ ਵੀ ਤਨ ਵਿੱਚ ਸੁਆਹ ਪੌੜੀ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਮ ਦੂਏ ਬੁਦਰ ਸਾਜੀਐ ਕਰਾਸਨ ਡਿੱਠੋ ਚਾਓ ਦਾਤਾ ਕਰਤਾ ਆਪ ਤੂੰ।

ਲੋਕ ਮਹਿਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋਸੇ ਆਕਾਰ ਸੱਚੇ ਤੇਰੇ ਕਰਨੇ ਸਰ ਵਿਚਾਰ ਸੱਚਾ ਤੇਰਾ ਅਮਰਸਾ ਦੀਵਾਨ ਸੱਚਾ ਤੇਰਾ ਉਤਸਾ ਪ੍ਰਮਾਣ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਧ ਆਖੇ ਲੱਖ ਕਰੋੜ ਸੱਚਾ ਏ ਸਬਦਾਨ ਸੱਚਾ ਏ ਸਭ ਜ਼ੋਰ ਸੱਚੀ ਤੇਰੀ ਸਿਫਤ ਸੱਚੀ ਸਾਲਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ।

ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇਕਣਾ ਹੁਕਮ ਸਮਾਏ ਲੈ ਇਕਣਾ ਹੁਕਮੇ ਕਰੇ ਵਿਨਾਸ ਇਕਣਾ ਪਹਾਣੇ ਕੱਢ ਲੈ ਇਕਣਾ ਮਾਇਆ ਵਿੱਚ ਨਿਵਾਸ ਇਹ ਬਹਿ ਆਖਣਾ ਜਾਪੀ ਜੇ ਕਿਸੇ ਆਣੇ ਰਾਸ ਨਾਨਕ ਗੁਰਮੁਖ ਜਾਣੀ ਹੈ ਜਾਂ ਕੋ ਆਪ ਕਰੇ ਪਰ ਦਾਸ ਕੋੜੀ ਨਾਨਕ ਜੀ ਪਾਏ ਪੈ ਲਿਖਣਾ ਮੈਂ ਧਰਮ ਬਹਾ ਲਿਆ ਉੱਥੇ ਸੱਚੇ ਹੀ ਸੱਚ ਨਿਕੜੇ ਚੁਣਵਾ ਕੜੇ ਜੇ ਜਮਾਲਿਆ ਥਾਉ ਨਾ ਪਾਇਨ ਤੂੜਿਆ ਮੁਹ ਕਾਲੇ ਦੋਜ਼ਖ ਚਾਲਿਆ ਤੇਰੇ ਨਾਲ ਰੱਖੇ ਸੁਣ ਗਏ।

ਜਿੱਤ ਤਨ ਪਾਈ ਹੈ ਨਾਨਕਾ ਸੇ ਤਨ ਹੋਵੇ ਚਾਰ ਗਿਆਨ ਨਾ ਗਲੀ ਢੂੰਡੀ ਹੈ ਕਥਨਾ ਕਰਲਾ ਸਾਰ ਕਰਮ ਮਿਲੇ ਤਾਂ ਪਾਈ ਹੈ ਹੋਰ ਹਿਕਮਤ ਹੁਕਮ ਕੁਆਰ ਕੌੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਹੈ ਜੇ ਪੌਦੇ ਜਨ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਦੇਵਨ ਦਾਤਾ ਸਭ ਸੁਣਿਆ ਲੋਕ ਸਮਾਇਆ ਸਤਿਗੁਰ ਮਿਲਿਆ।

ਚੋਰਾਂ ਜਾਰਾਂ ਤੈ ਕੂੜਿਆਰਾ ਸਾਰਾ ਪਾਵੇ ਕਾਰ ਇੱਕ ਹੁੰਦਾ ਖਾਏ ਚਲੇ ਅਥਾਉਂ ਤੇਰਾ ਤੇ ਕਾਈ ਕਾਰ ਜਲ ਥਲ ਜੀਆਂ ਪੁਰੀਆਂ ਨੋ ਆਕਾਰ ਆਕਾਰ ਕੋਈ ਜੀ ਆਖਣ।

ਸੁਣੋ ਜਣੋ ਇੱਕ ਸੰਜਮ ਦੁੱਖ ਜਾਏ ਪੌੜੀ ਸਿਰ ਕੀਤੀ ਸੰਤੋਖੀ ਜਿਨ ਸੱਚ ਸੱਚ ਤੇ ਆਇਆ ਉਨੀ ਬੰਦੇ ਪੈਰ ਰੱਖਿਓ ਕਰ ਸੁਕਿਤ ਧਰਮ ਕਮਾਇਆ ਉਨੀ ਦੁਨੀਆਂ ਤੋੜੇ ਬੰਧਨਾ।

कैसे हर जन क्यों रहे हर सेवा बिन। कैसे हर जन

ਤਾਂ ਸੁਨ ਮਨ ਰਹਿਸੀ ਹੈ ਤਾਂ ਪਾਏ ਮੁਖ ਦੁਆਰ ਸੱਚ ਤਾਂ ਪਰ ਜਾਣੀ ਹੈ ਜੰਜ ਜੁਗ ਜਾਣੇ ਜੀ ਦਰਦ ਕਾਇਆ ਸਾਧ ਕੈ ਵਿੱਚ ਦੇ ਕਰਤਾ ਪੀਓ ਸੱਚ ਤਾਂ ਪਰ ਜਾਣੀ ਹੈ।

ਸੱਚਾ ਵੇਖੇ ਸੋਏ ਸਭਣੀ ਛਾਲਾਂ ਮਾਰੀਆਂ ਕਰਤਾ ਕਰੇ ਸੋਏ ਅੱਗੇ ਜਾਤ ਨਾ ਜੋਰ ਹੈ ਅੱਗੇ ਜੀਓ ਨਵੇਂ ਜ਼ਿੰਦਗੀ ਦੇਖੇ ਪਤ ਚੰਗੇ ਸੇਈ ਕੇ ਪੌੜੀ ਤੁਰ ਕਰਨ ਜਿਹੜਾ ਪੁੱਤਰ ਪਾਇਆ ਤਾਂ ਫਿਰ ਨੀ ਖਸਮ ਤੇ ਆਇਆ ਇਹਨਾਂ ਜਲ ਤੱਕ ਵਸੇ ਸੁਣਾਈ ਗੁਰਵੇ ਕੀ ਜਗ ਤੂੰ ਆਇਆ ਇਕਰਾਣੋ।

ਜੁਜ ਮੈਂ ਜੋਰ ਸ਼੍ਰੀ ਚੰਦਰਾ ਬਲਕਾਨ ਕਿਸ਼ਨ ਜਾਦਨ ਭਇਆ ਪਾਰ ਜਦ ਗੋਪੀ ਲੈ ਆਇਆ ਚੰਦਰਾ ਬਨ ਮੈਂ ਰੰਗ ਕੀਆ ਕਲ ਮੈਂ ਵੇਦ ਅਥਲ ਬਨ ਹੁਆ ਨਾ ਖੁਦਾਈ ਅਲੋ ਭਇਆ ਨੀਲ ਵਸਤਰ ਦੇ ਕੱਪੜੇ ਪਹਿਨੇ।

ਮੁਖ ਝੂਠ ਵਿਭੂਖਣ ਸਾਰੰਗ ਤ੍ਰੈਪਾਲ ਤੇ ਹਾਲ ਵਿਚਾਰੰ ਗਲਮਾਲਾ ਤ੍ਰਿਤੁਲਾਟੰ ਦੋਇ ਧੋਤੀ ਬਸ ਕਪਾਟੰ ਜੇ ਜਾਣਸ ਬ੍ਰਹਮ ਕਰਮੰ ਸਾਫੋ ਕੁਟ ਨਿਸ਼ਚੋ ਕਰਮੰ ਕਹੋ ਨਾਨਕ ਨੇਚੋ ਤਿਹਾਵੇ ਬਿਨ ਸਤਿਗੁਰ ਬਾਟ ਨ ਪਾਵੇ ਬੋੜੀ ਕੱਪੜੇ।

ਛੱਡੀਏ ਪੀ ਫਿਰ ਪਾਈਏ ਹੋਰ ਨਾਨਕ ਤਗ ਨਾ ਟੁੱਟੀ ਜੇ ਤਗ ਹੋਵੇ ਜੋਰ ਨਾਇ ਮੰਨਿਆ ਪਾ ਟੁੱਟੇ ਸਲਾਹੀ ਸਚੂਤ ਦਰਗਾਹ ਅੰਦਰ ਪਾਈਏ ਤਗ ਨਾ ਟੁੱਟੂਤ ਤਗ ਨਾਂਦੀ ਤਗ ਨਾਰੀ ਭਲਕੇ ਥੁੱਕ ਪਵੇ ਨਿਤ ਦਾੜੀ ਤਗ ਨਾ ਪੈਰੀ ਤਗ ਨਾ ਹੱਥੀ ਤਗ ਨਾ ਜੇਵਾ ਤਗ ਨਾ ਤਗਾ ਤੇ ਵਤੈ ਬਟ ਹਗੇ ਅਵਰਾਹ ਕਤੈ ਲੈ ਪਹਾੜ ਕਰੇ ਵੀ ਆ ਕੱਢ ਕਾਗਲ ਦੱਸੇ ਰਾ ਸੁਣ ਵੇਖੋ ਲੋਕਾ ਮਨ ਅੰਦਾ ਨਾ ਸੁਜਾਨ ਪੌੜੀ ਸਾਹਿਬ ਹੋਈ ਦਇਆ ਕਿਰਪਾ ਕਰੇ ਤਾਂ ਸਾਈ ਕਰ ਕਰਾਏ ਸੀ ਤੂੰ ਸਿਰਫ ਸੇਵਾ ਕਰੇ।

ਜਗਤ ਕਾਤਾਈ। ਨੀਲ ਵਸਰ ਪਹਿਰ ਹੋਵੇ ਪ੍ਰਵਾਨ, ਮਲੇਸ਼ ਤਾਨ ਲੈ ਪੂਜੈ ਪੁਰਾਣ, ਅਵਾਖਿਆ ਕਾ ਪੁੱਠਾ ਬੱਕਰਾ ਖਾਣਾ, ਚੌਂਕੇ ਉੱਪਰ ਕਿਸੇ ਨਾ ਜਾਣਾ, ਦੇ ਕੇ ਚੌਂਕਾ ਗੱਡੀ ਕਾਰ, ਉੱਪਰ ਆ ਬੈਠੇ ਕੂੜਿਆਰ, ਮੱਤ ਬਿਟੇ ਮੱਤ ਬਿਟੇ, ਇਹ ਅੰਨ ਸਾਡਾ ਫਿੱਟੇ, ਤਨ ਫਿੱਟੇ ਫੇੜ ਕਰੇਣ, ਮਨ ਫਿੱਟੇ ਚਲੀ ਬਹਿ ਕੌਣ ਤੂੰ, ਸੱਚ ਆਈਏ ਸੁੱਚ ਹੋਵੇ ਤਾਂ, ਸੱਚ ਪਾਈਏ ਪੌੜੀ ਜਿੱਤੇ ਅੰਦਰ ਸਭ ਤੋਂ, ਵੇਖ ਨਦਰੀ ਹੇਠ ਚਲਾਏਂਦਾ ਆਪੇ ਦੇਵੜਿਆਂ, ਆਪੇ ਹੀ ਕਰਮ ਕਰਾਏਂਦਾ ਵੱਡੋ ਵੱਡਾ ਵਡਮੇਸਰੀ, ਸਿਰੇ ਸਿਰ ਧੰਦੇ ਲਾਏਂਦਾ ਨਦਰੋ ਪੱਠੀ ਜੇ ਕਰੇ, ਸੁਲਤਾਨਾ ਕਾ ਕਰਾਏਂਦਾ ਕਰਮੰਦ।

ਨਾਏ ਪੌੜੀ ਸਤਿਗੁਰ ਵੱਡਾ ਕਰ ਸਲਾਈਆ ਜਿਸ ਵਿੱਚ ਵੱਡੀਆਂ ਵਡਿਆਈਆਂ ਸਗਲ ਤਰੱਕੀਆਂ ਆਈਆਂ ਜਿਸ ਪਾਣਾ ਤਾਂ ਮਨ ਵਸਾਈਆਂ ਕਰੂ ਕਮਤ ਖਤ ਦਰ ਵਿੱਚੋਂ ਵਾਰ ਕੱਢੀਆਂ ਬੁਰਿਆਈਆਂ ਸਹਿਤ ਉੱਠੇ ਨੁੱਧ ਪਾ

ਬਣ ਜਮੀਆਂ ਪਾਟਣੀਆਂ ਕਰਮ ਲੱਗੀਆ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਹ ਪੰਡ ਮੂਆ ਪੰਡ ਪਾਲੀਏ ਪੰਡ ਹੋਵੇ ਬੰਦਾ ਸੋ ਕਿਉਂ ਮੰਦਾ ਆਖੀ ਹੈ ਜਿਤ ਜਮੈ ਰਾਜਾਨ ਪੰਡੋ ਹੀ ਪੰਡ ਉਪਜੇ ਪੰਡੇ ਬਾਜ ਨਾ ਕੋਏ ਨਾਨਕੂ ਪੰਡੇ ਬਾਰ ਆਏ ਪੁਸਟਾ ਸੋਏ ਜਿਤ ਮੁਸਲਾ ਸਲਾਈਏ ਪਗਰ ਤੀਜਾਰ ਨਾਨਕ ਤਿਮ ਖੁਜਲੇ ਤਿਤ ਸੱਚੇ ਦਰਬਾਰ ਪੌੜੀ ਹੱਕੂ ਆਖੇ ਆਪਣਾ ਇਸ ਨਾ ਹੀ ਸੋਚ ਨੂੰ ਕੱਢੀਏ ਕਿ ਕਾਬੂ ਆਪਣਾ ਆਪੇ ਹੀ ਲੇਖਾ ਸਦੀਏ ਜਨਨ ਨਾ ਜਗ ਤਾਂ ਕਾਇਤ ਗਾਰ ਬਹੰਡੀਏ ਮੰਦਾ ਕਿਸੇ ਨਾ ਆਖੀਏ।

ਪਹਿਲਾ ਦੂਜਾ ਇੱਕ ਨਹੀਂ ਆਸ਼ਕੀ ਦੂਜਾ ਲੱਗੇ ਜਾਏ ਨਾਨਕ ਆਸ਼ ਕਾਢੀਏ ਸਭੀ ਕਮਾਏ ਚੰਗੇ ਚੰਗਾ ਕਰਮ ਨੇ ਮੰਦੇ ਮੰਦਾ ਹੋਏ ਆਸ਼ ਤੂੰ ਇਹ ਨਾ ਆਖੀਏ ਜੇ ਲਿਖੇ ਵਰਤੇ ਸੋਏ ਨਾਨਕ ਦੋਵੇਂ ਕੁੜੀਆਂ ਆਏ ਨਾ ਗਾਈ ਆਏ ਮੋੜੀ ਸਿਰਤ ਪਾਈਏ ਸੋ ਸਾਹਿਬ ਸਦਾ ਸੰਭਾਲੀਏ ਯੁਕਤੀ ਪਤਾ ਨਹੀਂ ਆਪਣਾ ਸਾਕਾਲ ਬੁਰੀ ਕਿਉਂ ਕਾਲੀਏ ਦਿਲ ਵੀ ਨਜ਼ਰ ਨਿਹਾਲੀਏ ਜੋ ਸਾਹਿਬ ਨਾਲ ਨਿਹਾਰੀਏ।

ਕਨ ਰਸ ਵਿੱਚ ਉਲਝੀ ਹੈ। ਇਹ ਆਤਮ ਰਸ ਦੀ ਖੁਰਾਕ ਹੈ, ਆਤਮ ਰਸ ਜੈ ਜਾਣੀ ਸੋ ਹੈ ਖਾਲਸ ਦੀ।

ਗੁਰੂ ਕੀ ਸੰਗਤ ਅੱਜ ਦਾ ਸ਼ੁਭ ਦਿਨ ਕਾਨਫਰੰਸ ਦੇ ਪਹਿਲੇ ਦਿਨ ਦੀ ਅਰੰਭਤਾ ਔਰ ਬਖਸ਼ਿਸ਼ ਸਤਿਗੁਰੂ ਜੀ ਦੀ। ਇਸ ਵਕਤ ਸਮਾਂ ਜਰਾ ਅੰਮ੍ਰਿਤ ਵੇਲੇ ਤੋਂ ਲੰਘ ਕੇ ਆਪ ਜੀ ਨੂੰ ਜਰਾ ਥੋੜੀ ਜਿਹੀ ਗਰਮੀ ਮਹਿਸੂਸ ਹੋ ਰਹੀ ਹੋਵੇਗੀ, ਜਿੱਥੇ ਆਪ ਜੀ ਨੇ ਸਤਿਗੁਰੂ ਜੀ ਦੇ ਕਈ ਚਮਤਕਾਰ ਦੇਖੇ ਹਨ, ਉੱਥੇ ਸਭ ਤੋਂ ਵੱਡਾ ਚਮਤਕਾਰ ਸ਼ਬਦ ਦਾ ਹੈ। ਇਹਦੇ ਵਿੱਚ ਕਲਾ ਹੈ, ਵਾਜੇ ਪੰਜ ਸ਼ਬਦ ਘਰ ਸਵਾਗੇ, ਘਰ ਸਵਾਗੇ ਸ਼ਬਦ ਵਾਜੇ, ਕਲਾ ਜਦ ਗਿਰਧਾਰਿਆ। ਉਸ ਕਲਾ ਨੂੰ ਹੋਰ ਪ੍ਰਗਟ ਕਰਨ ਵਾਸਤੇ ਸਤਿਗੁਰੂ ਜੀ ਨੇ ਸ਼ਬਦ ਨੂੰ ਰਾਗਾਂ ਵਿੱਚ ਉਚਾਰਨ ਕੀਤਾ ਹੈ। ਮੇਰਾ ਦਿਲ ਕਰਦਾ ਹੈ ਇਸ ਵਕਤ ਸਾਰੇ ਦੁਨੀਆਂ ਦੇ ਵਿਦਵਾਨ ਔਰ ਕਲਾਕਾਰ ਸੂਝ ਵਾਲੇ ਬੈਠੇ ਹੋ, ਗੁਰੂ ਦੀ ਕਲਾ ਦੇਖੀਏ ਰਾਗ ਸਾਰਨ ਵਿੱਚ, ਔਰ ਆਪ ਦੀ ਚੰਗੀ ਤਰ੍ਹਾਂ ਸਮਝ ਕੇ ਇਸ ਨੂੰ ਸੁਣੋਗੇ, ਆਪ ਜੀ ਦੇ ਤਨ ਮਨ ਵਿੱਚ ਠੰਡਕ ਪੈਦਾ ਹੋ ਜਾਏਗੀ ਔਰ ਗੁਰੂ ਦੀ ਬਖਸ਼ਿਸ਼ ਔਰ ਸਮੇਂ ਦਾ ਇਹ ਨਿਚੋੜ ਹੋਵੇਗਾ। ਸ਼ਬਦ ਸਾਰੇ ਮਾਈ ਭਾਈ ਬੜੇ ਪਿਆਰ ਨਾਲ ਟਿੱਕ ਕੇ ਸੁਣਾਂਗੇ ਤਾਂ ਇਹਦਾ ਜ਼ਿਆਦਾ ਲਾਭ ਹੋਵੇ।

0: ਦਾਨ ਦੇ ਨਾਮ ਤੇ ਕੁਝ ਦਾਨ ਦੇ ਦੇ, ਕੁਝ ਖਾਣ ਨੂੰ ਦੇ ਬਾਬਾ।
1: ਦਾਨ ਦੇਣ ਜੋਗਾ ਤੇ ਭਾਈ ਮੇਰੇ ਕੋਲ ਕੁਝ ਵੀ ਨਹੀਂ। ਹਾਂ, ਖਾਣ ਲਈ ਦੋ ਰੋਟੀਆਂ ਨੇ, ਇੱਕ ਤੂੰ ਲੈ ਲੈ। ਲੈ, ਤੁਸੀਂ ਬਿਸ਼ਨ ਪਤਾ ਕਰ ਰਹੇ ਸੀ ਨਾ?
2: ਬਿਸ਼ਨ ਪਤਾ? ਉਹ ਬੋਲਿਆ,
1: ਉਹ ਤੇ ਗੁਰੂ ਅਮਰਦਾਸ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੋਈ ਗੁਰੂ ਨਾਨਕ ਦੇਵ ਦੀ ਪਵਿੱਤਰ ਬਾਣੀ ਸੀ।
0: ਬੜੀ ਮਿੱਠੀ ਉਹ ਬਾਣੀ, ਪਰ ਮੁੜ ਕੇ ਨਾ ਪੜ੍ਹਨਾ, ਨਹੀਂ ਤਾਂ ਕਾਲ ਕੋਠੜੀ ਚ ਡੱਕੇ ਜਾਓਗੇ।
1: ਕਾਲ ਕੋਠੜੀ ਜਿਸ ਦੇ ਵਿੱਚ ਪਰਮਾਤਮਾ ਦੇ ਨਾਂ ਦੀ ਲੋਹ ਹੋਵੇ, ਉਸ ਲਈ ਕਾਲ ਕੋਠੜੀ ਵੀ ਸਵਰਗ ਹੁੰਦੀ ਹੈ। ਭੋਲੇ ਜੀ, ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋ।

ਦੋ ਮਿੱਤਰਾਂ ਨੂੰ ਆਪਸ ਵਿੱਚ ਕੰਮ ਪਿਆ। ਇੱਕ ਮਿੱਤਰ ਨੇ ਕਿਹਾ, ਲੈ ਮਿੱਤਰਾ ਮੇਰਾ ਕੰਮ ਕਰਨਾ ਹੀ। ਕਹਿਣ ਲੱਗਾ, ਚੰਗਾ ਕਰ ਦੇਵਾਂਗਾ। ਸਮਾਂ ਪੈ ਗਿਆ, ਭੁੱਲ ਗਿਆ, ਨਾ ਕੀਤਾ। ਇੱਕ ਦਿਨ ਮੁਲਾਕਾਤ

ਇਸਤੇ ਜਿਵੇਂ ਡਿਊਟੀ ਲੱਗੀ ਸੀ ਉਹ ਹੁਣ ਅੱਖ ਚੁਰਾਂਦਾ ਕਿ ਮੈਂ ਕਿਵੇਂ ਇਸਤੇ ਕੋਲੋਂ ਨਿਕਲਾਂ। ਸਾਹਮਣਾ ਹੋਇਆ ਕੁਛ ਕਰਨ ਲਈ, ਬਈ ਦੱਸ ਮੇਰਾ ਕੰਮ ਕੀਤਾ ਹੀ। ਕਹਿਣ ਲੱਗਾ, ਮਿੱਤਰਾ ਕਿਹੜਾ ਮੂੰਹ ਲੈ ਕੇ ਤੇਰੇ ਸਾਹਮਣੇ ਹੋਵਾਂ, ਕਿਹੜੇ ਮੂੰਹ ਨਾਲ ਤੈਨੂੰ ਆਖਾਂ, ਤੇਰਾ ਕੰਮ ਨਹੀਂ ਹੋ ਸਕਿਆ। ਸੋ ਸਾਧ ਸੰਗਤ ਇਸੇ ਤਰ੍ਹਾਂ ਪਰਮਾਤਮਾ ਕਾਲ ਪੁਰਖ ਦੇ ਦਰ ਤੇ ਵੀ ਇੱਕ ਦਿਨ ਅਸਾਂ ਜਾਣਾ ਤੇ ਉਹਨੇ

ਟਾਕੇ ਲਜਾ ਰਹੀ ਸੀ। ਰਸਤੇ ਵਿੱਚ ਇੱਕ ਮੁਸਾਫਰ ਪੁੱਛ ਕਰਦਾ, ਬੀਬੀ ਕੁੱਤੇ ਦਾ ਮਾਸ ਸ਼ਰਾਬ ਵਿੱਚ ਰਿੰਨੇ ਆ, ਮਨੁੱਖ ਦੀ ਕੋਪਰੀ ਵਿੱਚ ਬਣੇ, ਤੇ ਇਸ ਨੂੰ ਤੂੰ ਟੱਕ ਕੇ ਕਿਉਂ ਲਿਜਾ ਰਹੀ ਐਸੇ ਭੋਜਨ।

फिर तुसी दसो कि अपने अवगुण किवें बख्शाए जा सकते ने। ਉਹ ਸਤਿਗੁਰ ਸਾਡੇ ਅਵਗਣ ਬਖਸ਼ ਵੀ ਦੇਵੇਗਾ। ਭਾਈ ਸਾਹਿਬ ਕਹਿੰਦੇ ਨੇ ਮੈਂ ਵਿਸ਼ਵਾਸ ਨਾਲ ਕਹਿੰਦਾ ਵਾ ਕਿ हे ਮਨੁੱਖ ਤੂੰ ਅਵਗਣ ਕਰਨੇ ਛੱਡ ਦੇ, ਉਹ ਪਰਮਾਤਮਾ ਤੇਰੇ ਅਵਗਣ ਬਖਸ਼ ਦੇਵੇਗਾ। ਐਸਾ ਨਹੀਂ ਕਿ ਅਵਗਣ ਵੀ ਕਰੀ ਜਾਏ ਤੇ ਨਾਲ ਦੀ ਨਾਲ ਬਖਸ਼ਾਈ ਵੀ ਜਾਏ, ਨਹੀਂ ਇੱਕ ਦਿਨ ਤੋਬਾ ਕਰ ਲੈ, ਉਹ ਤੇ ਬਖਸ਼ਣ ਯੋਗ ਹੈ ਹੀ, ਉਹਨੇ ਤੇ ਬਖਸ਼ਦੇ ਰਹਿਣਾ ਹੈ। ਪਰ ਐਸੀ ਗੱਲ ਨਹੀਂ ਕਿ ਤੂੰ ਅਵਗਣ ਕਰਦਾ ਹੀ ਚਲਾ ਜਾਵੇਂ, ਨਹੀਂ ਤੂੰ ਤੋਬਾ ਕਰ, ਸਤਿਗੁਰ ਦਾ ਸਿਮਰਨ ਕਰ, ਉਹ